ਉੱਥੇ ਉਹਨਾਂ ਦਾ ਅੱਜ ਜਨਮ ਦਿਨ ਹੈ। ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਦੀ ਆਪ ਸਰਬੱਤ ਸੰਗਤ ਨੂੰ ਬਹੁਤ ਬਹੁਤ ਵਧਾਈ। ਸੋ ਆਓ ਹੁਣ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਵਡਭਾਗੇ ਹੋ ਗੁਰੂ ਮਹਾਰਾਜ ਦੀ ਨਿੱਘੀ ਗੋਦ ਵਿੱਚ ਜੁੜ ਬੈਠਣ ਦਾ ਸਮਾਂ ਭਾਗਾਂ ਨਾਲ ਪ੍ਰਾਪਤ ਹੋਇਆ ਹੈ। ਸੋ ਆਓ ਜਿੱਥੇ ਬਹੁਤ ਹੀ ਆਨੰਦਮਈ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਹੁਣ ਸਿਮਰਨ ਦਾ ਸਮਾਂ ਹਫ਼ਤਾਵਾਰੀ ਮੰਗਲਵਾਰ ਸ਼ਾਮ ਨੂੰ ਜੋ ਹੁੰਦਾ ਹੈ, ਸਾਰਿਆਂ ਨੂੰ ਬੇਨਤੀ ਹੈ ਆਪਾਂ ਜ਼ਰੂਰ ਹਾਜ਼ਰੀਆਂ ਭਰਨੀਆਂ ਹਨ। ਸੋ ਜਿਵੇਂ ਕਿ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾ ਦੋਖ ਲੈ ਜਾਵੇ। ਸੋ ਇਹ ਉਪਦੇਸ਼ ਹੈ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਸਿਮਰਨ ਕਰਨ ਦਾ, ਨਾਮ ਜਪਣ ਦਾ। ਨਾਮ ਜਪੋ ਮੇਰੇ ਸਾਜਨ ਸੈਣਾ, ਨਾਮ ਬਿਨਾਮ ਹੈ ਅਵਰਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈਣਾ। ਸੋ ਆਓ ਜਿਵੇਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਆਪਾਂ ਰਸਨਾ ਨਾਲ ਗੁਰਮੰਤਰ ਦਾ ਜਾਪ ਕਰਨਾ ਹੈ, ਕੰਨਾਂ ਨਾਲ ਆਪਣੀ ਆਵਾਜ਼ ਧੁਨ ਦੇ ਵਿੱਚ ਧਿਆਨ ਰੱਖਣਾ ਹੈ, ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਆਪਾਂ ਸਾਰਿਆਂ ਨੇ ਲਵਾਉਣੀ ਹਾਜ਼ਰੀ। ਸੋ ਆਓ ਸ਼ੁਰੂ ਕਰਦੇ ਹਾਂ।

0: ਆਓ ਗੁਰੂ ਪਿਆਰੇ ਸਾਧ ਸੰਗਤ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਜਿਵੇਂ ਆਪ ਸਮੂਹ ਸੰਗਤਾਂ ਆਪਾਂ ਸਾਰੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਵੀ ਜੁੜ ਬੈਠੇ ਹਾਂ ਇਸ ਪੂਰੇ ਹਫ਼ਤੇ, ਨਾਲ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਵੀ ਹੈ। ਸੋ ਆਓ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਰੀ ਸਾਧ ਸੰਗਤ ਜੀ, ਆਪ ਜੀ ਹਫ਼ਤਾਵਾਰੀ ਸਿਮਰਨ ਸਾਧਨਾ ਵਿੱਚ ਹਾਜ਼ਰੀ ਭਰ ਰਹੇ ਸੀ। ਸੋ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਹਰ ਹਫ਼ਤੇ ਆਪ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਹਾਜ਼ਰੀ ਭਰਦੇ ਨੇ। ਸਤਿਗੁਰੂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਆਪ ਜੀ ਨੂੰ ਕਥਾ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਗਿਆਨੀ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਆਓ ਗਿਆਨੀ ਜੀ ਪਾਸੋਂ ਚੱਲ ਰਹੀ ਇਤਿਹਾਸਕ ਲੜੀ ਨੂੰ ਸਰਵਣ ਕਰੀਏ। ਆਪ ਜੀ ਜਾਣਦੇ ਹੋ, ਪਿਛਲੇ ਕੁਝ ਮਹੀਨਿਆਂ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸੰਪੂਰਨਤਾ ਤੋਂ ਬਾਅਦ ਸ਼੍ਰੀ ਗੁਰਪੰਥ ਪ੍ਰਕਾਸ਼, ਜਿਸ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਆਖਿਆ ਜਾਂਦਾ ਹੈ, ਉਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸੋ ਆਓ ਇਸੇ ਤਰ੍ਹਾਂ ਜੁੜ ਕੇ ਕਥਾ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤ ਦੇ ਗਿਆਤ ਲਈ ਪਹਿਲਾਂ ਵੀ ਬੇਨਤੀ ਕੀਤੀ ਗਈ, ਗੁਰੂ ਕੇ ਕੀਰਤਨੀ ਵੀ ਬੇਨਤੀ ਕਰਕੇ ਗਏ ਨੇ ਕਿ ਅੱਜ ਦਾ ਦਿਨ ਜਿੱਥੇ ਅਸੀਂ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਨੂੰ ਤੀਜੇ ਘੱਲੂਘਾਰੇ ਜੂਨ 1984 ਨੂੰ ਯਾਦ ਕਰ ਰਹੇ ਹਾਂ, ਉਹਨਾਂ ਸ਼ਹੀਦਾਂ ਦੀ ਯਾਦ ਤਾਜ਼ਾ ਕੀਤੀ ਜਾ ਰਹੀ ਹੈ, ਉੱਥੇ ਅੱਜ 2 ਜੂਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਵੀ ਹੈ। 2 ਜੂਨ 1947 ਨੂੰ ਸੰਤਾਂ ਦਾ ਜਨਮ, ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਬਾਪੂ ਜੋਗਿੰਦਰ ਸਿੰਘ ਦੇ ਘਰ ਪਿੰਡ ਰੋਡੇ ਵਿਖੇ ਹੋਇਆ। ਸੋ ਮਹਾਂਪੁਰਸ਼ਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चो पाई इसी पांच सिंह दुख को सह।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਵਾਹਿਗੁਰੂ ਦੇ ਸਿਮਰਨ ਦਾ ਜਾਪ ਕਰ ਰਹੇ ਸੀ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ ਤੇ ਇਹਨਾਂ ਬੋਲਾਂ ਨੂੰ ਆਪਾਂ ਅੰਤਰ ਆਤਮੇ ਵਸਾਈਏ। ਭਾਈ ਗੁਰਦਾਸ ਸਾਹਿਬ ਕਹਿੰਦੇ ਵਾਹਿਗੁਰੂ ਦਾ ਨਾਮ ਬੋਲਣ ਲੱਗਿਆਂ ਇੱਕ ਖਿੰਨ ਲੱਗਦਾ, ਲਿਖਣ ਲੱਗਿਆਂ ਵੀ ਚਾਰ ਹੀ ਅੱਖਰ ਨੇ, ਵਾਹਵੇ ਕੰਨਾ ਹਾਹੇ ਸਿਹਾਰੀ ਗੱਗੇ ਔਂਕੜ ਰਾਰੇ ਦੁਲੈਂਕੜ। ਭਾਈ ਗੁਰਦਾਸ ਸਾਹਿਬ ਕਹਿੰਦੇ ਲਿਖਣ ਤੇ ਬੋਲਣ ਲੱਗਿਆਂ ਭਾਵੇਂ ਇੱਕ ਖਿੰਨ ਲੱਗਦਾ, ਪਰ ਜੇ ਕੋਈ ਆਪਣੀ ਰਸਨਾ ਨਾਲ ਗੁਰੂ ਦੀ ਨਜ਼ਰ ਨਾਲ ਵਾਹਿਗੁਰੂ ਦਾ ਸਿਮਰਨ ਕਰੇ ਉਹਦੇ ਤੇ ਕਿਰਪਾ ਬੜੀ ਵੱਡੀ ਵਰਤਦੀ ਆ। ਉਹਨਾਂ ਤਿੰਨ ਉਦਾਹਰਨਾਂ ਦਿੱਤੀਆਂ। ਪਹਿਲਾ ਬਚਨ ਵਰਤਿਆ, ਕਹਿਣ ਲੱਗੇ ਹੀਰਾ ਹੱਥ ਵਿੱਚ ਪਕੜਿਆ ਹੋਵੇ ਤੇ ਉਹਦਾ ਭਾਰ ਕੋਈ ਨਹੀਂ, ਪਰ ਜਦੋਂ ਕੋਈ ਬੰਦਾ ਸ਼ਹਿਰ ਬਾਜ਼ਾਰ ਲਿਜਾ ਕੇ ਹੀਰੇ ਨੂੰ ਵੇਚਣਾ ਚਾਹੁੰਦਾ, ਉਹਦਾ ਮੁੱਲ ਪਾਉਣਾ ਚਾਹੁੰਦਾ, ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਹੀਰੇ ਦੇ ਬਦਲੇ ਯਾਦ ਰੱਖੋ ਪਤਾ ਨਹੀਂ ਕਿੰਨਾ ਕੁ ਸ਼ਹਿਰ ਬਾਜ਼ਾਰ ਦਾ ਖਜ਼ਾਨਾ ਮਿਲ ਸਕਦਾ। ਵਾਹਿਗੁਰੂ ਦਾ ਨਾਮ ਇਸ ਤਰ੍ਹਾਂ ਹੈ, ਭਾਵ ਇਹਨੂੰ ਜਪਿਆਂ ਬੜੀ ਵੱਡੀ ਬਖਸ਼ਿਸ਼ ਵਰਤਦੀ ਹੈ। ਭਾਈ ਗੁਰਦਾਸ ਸਾਹਿਬ ਨੇ ਇੱਕ ਦੂਜਾ ਬਚਨ ਕਿਹਾ, ਕਹਿਣ ਲੱਗੇ ਹੁੰਡੀ ਜੇਬ ਵਿੱਚ ਪਾਈ ਹੋਵੇ ਭਾਰ ਕੋਈ ਨਹੀਂ। ਹੁੰਡੀ ਸ਼ਬਦ ਮੈਂ ਵਰਤਿਆ, ਅੱਜ ਜਿਹਨੂੰ ਬੈਂਕ ਦਾ ਚੈੱਕ ਕਹਿਣੇ ਆ ਨਾ, ਪੁਰਾਤਨ ਸਮੇਂ ਸ਼ਾਹੂਕਾਰ ਹੁੰਡੀ ਕਰਕੇ ਦਿੰਦਾ ਸੀ ਤੇ ਕਾਗਜ਼ ਦਾ ਟੁਕੜਾ ਹੀ ਹੁੰਡੀ। ਅੱਜ ਦੇ ਚੈੱਕ ਨੂੰ ਮਾਨੋ ਪਹਿਲਾਂ ਹੁੰਡੀ ਕਹਿੰਦੇ ਸਨ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਹੁੰਡੀ ਕਾਗਜ਼ ਦਾ ਟੁਕੜਾ ਹੈ, ਉਹਦਾ ਜੇਬ ਚ ਪਾਓ ਭਾਰ ਕੋਈ ਨਹੀਂ, ਪਰ ਜਦੋਂ ਕੋਈ ਬੰਦਾ ਉਹਦਾ ਜਾ ਕੇ ਹੁੰਡੀ ਨੂੰ ਲਿਜਾ ਕੇ ਤੇ ਆਪਣਾ ਉਸ ਤੇ ਪਾਏ ਹੋਏ ਅੱਖਰ ਨੇ ਜਿਹੜੇ ਤੇ ਉਹਦਾ ਮੁੱਲ ਲੈਂਦਾ ਤੇ ਪਤਾ ਨਹੀਂ ਕਿੰਨੀ ਕੁ ਲਕਸ਼ਮੀ ਨੂੰ ਮਾਇਆ ਮਿਲ ਜਾਂਦੀ ਹੈ। ਤੀਜਾ ਬਚਨ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਬੋੜ ਦਾ ਬੀਜ ਹਥੇਲੀ ਤੇ ਰੱਖੋ, ਉਹਦਾ ਭਾਰ ਕੋਈ ਨਹੀਂ ਲੱਗਦਾ, ਵੇਖਣ ਨੂੰ ਬਰੀਕ ਬੜਾ, ਪਰ ਉਹਨੂੰ ਜੋਗ ਧਰਤੀ ਵਿੱਚ ਸਮੇਂ ਮੁਤਾਬਕ ਬੀਜ ਦਿਓ ਤੇ ਇੱਕ ਬੋੜ ਦੇ ਬੀਜ ਵਿੱਚੋਂ ਪਤਾ ਨਹੀਂ ਕਿੱਡਾ ਵੱਡਾ ਰੁੱਖ ਜਨਮ ਲੈਂਦਾ। ਤਿੰਨ ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਪਰਮਾਤਮਾ ਦਾ ਨਾਮ ਗੁਰੂ ਦੇ ਦਿੱਤੇ ਸ਼ਬਦ ਦੀ ਇਹ ਕਰਾਮਾਤ ਹੈ, ਜਪਦਿਆਂ ਬੋਲਦਿਆਂ ਭਾਵੇਂ ਖਿੰਨ ਲੱਗਦਾ ਹੈ, ਪਰ ਜਦੋਂ ਕੋਈ ਹਿਰਦਾ ਆਪਣੇ ਅੰਤਰ ਆਤਮੇ ਗੁਰੂ ਦੇ ਸ਼ਬਦ ਨੂੰ ਜਪਦਾ, ਸੁਣਦਾ, ਪੜ੍ਹਦਾ, ਵਿਚਾਰਦਾ ਹੈ ਤੇ ਗੁਰੂ ਦੇ ਸ਼ਬਦ ਨਾਲ ਨਾਮ ਨਾਲ ਬੜੀ ਵੱਡੀ ਬਖਸ਼ਿਸ਼ ਮਨੁੱਖੀ ਜੀਵਨ ਵਿੱਚ ਵਰਤਦੀ ਆ। ਉਹਨਾਂ ਸ਼ਬਦ ਵਰਤਿਆ, ਕਹਿੰਦੇ ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਪਾਰ ਕੱਚ, ਆਗੇ ਜਾਈਏ ਪਾਈਅਤ ਲਕਸ਼ਮੀ ਅਪਾਰ ਜੀ, ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਵਿਧ ਕਰੇ ਬਿਰਖਾ ਵਿਸਤਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਕਹਿਣ ਲੱਗੇ ਗੁਰੂ ਦਾ ਬਚਨ ਆਪਣੇ ਜੀਵਨ ਵਿੱਚ ਕਮਾ ਸਹੀ, ਇਹਦੇ ਵਿੱਚ ਬੜੀ ਵੱਡੀ ਬਖਸ਼ਿਸ਼ ਵਰਤਦੀ ਆ। ਮੈਂ ਤੁਹਾਨੂੰ ਤਾਂ ਬੇਨਤੀ ਕਹਿ ਰਿਹਾ, ਆਪ ਜੀ ਬੜੀ ਭਾਵਨਾ ਨਾਲ ਨੇਮ ਨਾਲ ਰੋਜ਼ਾਨਾ ਸਤਿਗੁਰੂ ਦੀ ਅੰਮ੍ਰਿਤ ਬਾਣੀ ਨਾਲ ਜੁੜਦੇ ਹੋ, ਸਿਮਰਨ ਨਾਲ ਜੁੜਦੇ ਹੋ, ਇਹਦੇ ਵਿੱਚੋਂ ਗੁਰੂ ਕੀ ਬਖਸ਼ਿਸ਼ ਗੁਰੂ ਕੀ ਰਹਿਮਤ ਵਰਤਦੀ ਹੈ। ਆਓ ਲੜੀਵਾਰ ਇਤਿਹਾਸ ਜਿਹੜਾ ਆਪਾਂ ਵਿਚਾਰ ਰਹੇ ਹਾਂ, ਰੋਜ਼ਾਨਾ ਰਤਨ ਸਿੰਘ ਭੰਗੂ ਜੀ ਦੇ ਲਿਖੇ ਇਹ ਪਾਵਨ ਪਵਿੱਤਰ ਵਿਚਾਰ ਨੇ, ਗ੍ਰੰਥ ਨੇ, ਪ੍ਰਾਚੀਨ ਪੰਥ ਪ੍ਰਕਾਸ਼। ਕੱਲ ਆਪ ਜੀ ਨੇ ਸ਼ਰਵਣ ਕੀਤਾ ਕਿ ਕਿਵੇਂ ਗੁਰੂ ਕੇ ਸਿੱਖ ਮੁਤਾਬਕ ਕੋਟ, ਇਹ ਵਿਆਸਾ ਦਰਿਆ ਦੇ ਕੰਢੇ ਹੈ, ਟਿਕਾਣਾ ਮੁਤਾਬਕ ਕੋਟ, ਉੱਥੇ ਗੁਰੂ ਕੇ ਸਿੱਖ ਜੰਗਲ ਵਿੱਚ ਬੈਠੇ ਨੇ ਤੇ ਸੂਈਆਂ ਨੇ ਜਾ ਕੇ ਫੌਜਦਾਰ ਨੂੰ ਖਬਰ ਦੇ ਦਿੱਤੀ। ਫੌਜਦਾਰ ਆਪਣੇ ਭਾਣੇ ਵੀ ਮੈਂ ਹਾਕਮ ਦੇ ਕੋਲੋਂ ਇਨਾਮ ਲਾਂਗਾ ਤੇ ਇਹਨਾਂ ਸਿੱਖਾਂ ਦਾ ਖੁਦਾ ਖੋਜ ਮਿਟਾਉਣਾ। ਉਹ ਆਪਣੀ ਫੌਜ ਲੈ ਕੇ ਅਚਨਚੇਤ ਸਿੱਖਾਂ ਤੇ ਹਮਲਾ ਕਰਦਾ। ਇੱਕ ਵਾਰੀ ਅਚਨਚੇਤ ਕੀਤੇ ਹਮਲੇ ਦੇ ਨਾਲ ਕੁਝ ਸਿੱਖ ਭਾਵੇਂ ਸ਼ਹੀਦ ਹੋ ਗਏ, ਬਾਕੀ ਸਿੱਖਾਂ ਨੇ ਸੁਚੇਤ ਹੋ ਕੇ ਉਸ ਫੌਜਦਾਰ ਦਾ ਮੁਕਾਬਲਾ ਕੀਤਾ। ਮੁਕਾਬਲਾ ਹੀ ਨਹੀਂ ਕੀਤਾ,
ਆਈ ਹੋਈ ਤੁਰਕਾਂ ਦੀ ਫੌਜ ਨੂੰ ਘੇਰਿਆ। ਜੰਗ ਦੇ ਮੈਦਾਨ ਵਿੱਚ ਸਿੰਘ ਇਸ ਤਰ੍ਹਾਂ ਡਟ ਗਏ, ਕਈਆਂ ਨੂੰ ਨਰਕ ਦੇ ਰਾਹ ਤੋਰਿਆ। ਆਖਰ ਇੱਕ ਸਿੱਖ ਦੀ ਨਜ਼ਰ ਪਿਆ। ਭਾਵੇਂ ਸਿੱਖ ਕਵੀ ਲਿਖਦੇ ਨੇ ਭਾਈ ਸਾਹਿਬ ਕਿ ਸਿੱਖਾਂ ਦੇ ਤਨ ਤੇ ਚੰਗਾ ਕੱਪੜਾ ਨਹੀਂ, ਦੋ ਵੇਲੇ ਦਾ ਪ੍ਰਸ਼ਾਦਾ ਨਹੀਂ, ਉਹਨਾਂ ਕੋਲ ਰਹਿਣ ਸਹਿਣ ਵਾਸਤੇ ਕੋਈ ਬਹੁਤਾ ਚੰਗਾ ਪ੍ਰਬੰਧ ਨਹੀਂ, ਪਰ ਗੁਰੂ ਦੇ ਆਸਰੇ ਸਿੱਖ ਇੰਨੀ ਚੜ੍ਹਦੀ ਕਲਾ ਵਾਲੇ ਨੇ। ਜਿਹੜਾ ਫੌਜ ਦਰ ਚੜ੍ਹ ਕੇ ਆਇਆ ਸੀ, ਇੱਕ ਸਿੱਖ ਦੀ ਨਜ਼ਰ ਪਿਆ, ਉਹਨੇ ਇੱਕੋ ਗੁਰੂ ਦਾ ਨਾਂ ਲੈ ਕੇ ਭਰਮਾ ਬਾਰ ਕੀਤਾ, ਧੜ ਨਾਲੋਂ ਫੌਜਦਾਰ ਦਾ ਸਿਰ ਜੁਦਾ ਕਰ ਦਿੱਤਾ। ਉੱਥੇ ਗੁਰੂ ਕੇ ਸਿੱਖਾਂ ਨੇ ਇਹ ਮਾਨੋ ਜੰਗ ਜਿੱਤ ਲਈ। ਬਾਕੀ ਚਾਰ ਚੁਪੇਰੇ ਦੇ ਜੰਗਲਾਂ ਵਿੱਚੋਂ ਹੋਰ ਵੀ ਸਿੱਖ ਆ ਗਏ ਤੇ ਅੱਗੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ, ਕਹਿਣ ਲੱਗੇ ਸਿੱਖ ਤੇ ਉਸ ਨਦੀ ਦੀ ਤਰ੍ਹਾਂ ਹੈ ਜਿਹੜੀ ਪਹਾੜੀ ਏਰੀਆ ਦੇ ਸੋਮਿਆਂ ਵਿੱਚੋਂ ਵਗਦੀ ਆ। ਉਹ ਪਾਣੀ ਜਿੰਨਾ ਮਰਜ਼ੀ ਵਰਤੀ ਜਾਓ ਪਰ ਪਾਣੀ ਮੁੱਕਦਾ ਕੋਈ ਨਹੀਂ, ਪਿੱਛੋਂ ਪਹਾੜੀ ਸੋਮਿਆਂ ਵਿੱਚੋਂ ਨਿਕਲਦਾ। ਇੱਥੇ ਕਹਿੰਦੇ ਨੇ ਭਾਈ ਸਾਹਿਬ ਕਿ ਸਿੱਖ ਭਾਵੇਂ ਸ਼ਹੀਦ ਹੁੰਦੇ ਨੇ ਪਰ ਇਹ ਗੁਰੂ ਦੀ ਕਿਰਪਾ ਹੈ। ਜੇ ਇੱਕ ਸਿੱਖ ਸ਼ਹੀਦ ਹੁੰਦਾ ਹੈ, ਪਿੱਛੇ ਹੋਰ ਸਿੱਖਾਂ ਦੀ ਪੈਦਾਇਸ਼, ਹੋਰ ਸਿੱਖ ਕਮਾਈ ਵਾਲੇ ਗੁਰੂ ਆਪ ਹੀ ਨਦਰ ਕਰਕੇ ਉਹਨਾਂ ਤੇ ਰਹਿਮਤਾਂ ਵਰਤਾ ਕੇ ਪੈਦਾ ਵੀ ਕਰ ਦਿੰਦਾ। ਮੈਂ ਬੇਨਤੀ ਕਰਾਂ ਅੱਜ ਅਗਲਾ ਇਤਿਹਾਸ ਜੋ ਇੱਥੇ ਭਾਈ ਸਾਹਿਬ ਲਿਖਦੇ ਨੇ

0: इसी पांच सिंह दुखो सह।
1: भाई साहब अगे कहिंदे ने, कहन लगे इस तरह गुरु के सिख जंगलां विच रह के भुखन भाणे रह के तन ते कपड़ा कोई नहीं, सिर ते छत कोई नहीं, बारी अख नाल वेखी ते इस तरह मानो एक दुख भी सहिंदे हन।
0: दुखी सिंह इमां दिस है रहै।
1: कहन लगे भावे बाहरों दुखी ने, बाहरों देखिया जाए ते दुखी ने गुरु के सिखां दे हालात रहन सहन दे चंगे नहीं, पर फिर भी अपने इस देश अंदर पा पंजाब अंदर उस धरती ते उस खिते ते गुरु दे आसरे जिउंदे हन।
0: कदे कदे इकट्ठे होए दौड़ा,
1: कदे कदे गुरु के सिखां दा सुभा है कि वह एकत्र हो जाते हैं, कदे कदे ते जंगलां विच खिंड के रह रहे ने, ते कदे कदे गुरु के सिख फिर इकट्ठे एक जथा बना के इकट्ठे भी हुंदे हन।
0: लुटै मुदियन सिर पी तोड़ै।
1: फिर कहन लगे गुरु के सिख इकट्ठे होके हुण उन्हां कोल दो वेले दा प्रशादा नहीं जां रहन सहन दे प्रबंध नहीं, फिर कई वारी तुरकां नूं लुटदे भी नहीं। आप जी इतिहास विचों एक मैं तुहानूं बेनती करां, ये 18वीं सदी का इतिहास है, इहदे विच कई बार जिक्र मिलदा है कि सिखां ने इकत्र होके ते हाकमां तुरकां ते हमला करके लुटिया। पर यह भी मैं तुहानूं बेनती हाथ जोड़ करा, सिख कदी किसी गरीब नूं नहीं लुटते सन, वह वक्री गल कि वक्ती हाकमां ने हालात ऐसे बनाए ता करके सिखां नूं कदे कदाई इन्हां हकूमत धिरां ते हल्ला बोलना पैंदा सी, पर कदी कदे किसी गरीब नूं नहीं लुटते सन। एक इतिहास में साडे गात है, एक बारी श्री अमृतसर साहब के इलाके अंदर सियालकोट का एक सेठ, उहदा नाम है सेठ प्रताप चंद, वह खजाना लैके तुरिया जा रहा है। गुरु के सिखा नूं सूह मिली, जंगलों विचों निकले, धावा बोलिया, तो वह जिहड़ा खजाना सी ना सियालकोट का सेठ लैके जा रहा, सारा खजाना जिहदे विच शस्त्र सी जां राशन पानी सी जां होर, वह सारा कुछ सिखा ने लुट लिया। जदों लुट के लैके आ गए तो पिछों खबर मिल गई कि यह जिहड़ा खजाना तुसीं सिखो लुटिया ना, यह हजे सरकारी कागजां विच नहीं चढ़िया सी, ध्यान दिओ, यह हजे सेठ प्रताप चंद दे खाते विच सी, ते इह ते उहदा नुकसान हो गया, उहनूं भरना पएगा जां सज़ा मिलेगी। गुरु के सिखां दा किरदार इन्ना उच्चा सी, जदों इह गल पता लगी कहन लगे दूजे तीजे दिन गुरु के सिखां ने सेठ प्रताप चंद सियालकोटिए दा घर लभ के ते रात वेले उहदे घर जा खलोते, बूहा खड़काया, उन्हें बूहा खोलिया, तो जिन्ना खजाना सी ना जी बिल्कुल उस तरह हाथ जोड़ के क्या सी खिमा मंगदे हां, सानू पता नहीं सी, सानू यह नहीं पता सी वे खजाना हजे तेरे कोल है, पर सरकारी कागजां च नहीं चढ़िया, तो जिन्ना खजाना असी लुटिया सी भुल मंगदे हां, आ पकड़ तेरा खजाना। यह इतिहास में लिखिया जी, वह सियालकोटिए सेठ दे खलोत्या खलोत्या उहदे नेत्रां विच्चों नीर आ गया, कहन लग्या सिखो मैं तुहानूं की कहां, तुसी वक्ती हकूमत दी कड़ाई करके इन्ने विपता भरे दुख भरे समय विच रह रहे हो, पर कहन लगे तुहाडा किरदार इन्ना उच्चा, तुहाडा ईमान एडा पवित्र आ, कहन लग्या मैं तुहाडे चरणा ते मत्था टेक के कहना रब मेहर करे तुहाडा राज भाग आए। मैं बेनती क्यों कह रहे हैं, सिख जंगलां च रहे विपतावां झलियां, पर कदी सिख गरीब मार नहीं करदे। 18वीं सदी का सारा इतिहास पढ़ो, आ इत्थे भी हुण भाई साहब लिख रहे ने हमला करदे ने तुरकां ते, हमला करदे ने हकूमतां ते, ते उहनां दा खजाना लुटदे ने। पर मैं फिर तुहानूं बेनती करां, एक अज दा समां भी आ, कदी कदाई साडी कौम अंदर ये वरतारे वरतदे ने जिहड़े दुखदाई ने, ते पता लगदा है वी सिर ते दस्तार बन्नी आ, यह बंदा फलाने नाल धोखा कर गया, पेपरां शब्द है ना, जां यह बंदा नशे दा आदि हो गया, जां यह नशे दा सौदागर बन गया, नहीं, गुरु चरणां विच जुड़िया होया मनुख, गुर शब्द दी टेक लैके तुरन वाला, गुरु दे शब्द नूं अपने अंतर आत्मे वसाउण वाला जिहड़ा सिख है, उहदा किरदार बड़ा उच्चा है, भावें उह किड्डी विपता विच जिउंदा होवे, उह ईमान तों डिग्गा कर्म नहीं करदा। इस गल वाले पासे भी सानू ਖਿਆਲ ਰੱਖਣਾ ਚਾਹੀਦਾ। ਇੱਥੇ ਭਾਈ ਸਾਹਿਬ ਕਹਿ ਰਹੇ ਨੇ, ਰਤਨ ਸਿੰਘ ਪੰਗੂ ਜੀ, ਭਾਈ ਸਾਹਿਬ ਕਹਿੰਦੇ ਸਿੱਖ ਭਾਵੇਂ ਜੰਗਲਾਂ 'ਚ ਰਹਿੰਦੇ ਨੇ, ਬਿਪਤਾ ਦਾ ਸਮਾਂ ਹੰਢਾ ਰਹੇ ਨੇ, ਕਦੀ ਕਦਾਈ ਜਦੋਂ ਰਾਸ਼ਨ ਪਾਣੀ ਮੁੱਕਦਾ, ਜਦੋਂ ਸ਼ਾਸਤਰ ਮੁੱਕਦੇ ਆ, ਸਿੱਖ ਇਕੱਤਰ ਹੁੰਦੇ ਆ, ਇਕੱਤਰ ਹੋ ਕੇ ਤੁਰਕਾਂ 'ਤੇ ਹਮਲਾ ਕਰਕੇ ਤੇ ਉਸ ਵੇਲੇ ਖਜ਼ਾਨਾ ਲੁੱਟਦੇ ਵੀ ਹਨ।
0: ਰਾਤ ਬੜੇ ਸਿੰਘ ਹੋਵੇ ਸ਼ੇਰਾ,
1: ਭਾਈ ਸਾਹਿਬ ਕਹਿੰਦੇ ਰਾਤ ਪੈਂਦੀ ਆ, ਲੋਕ ਸੌਂਦੇ ਆ, ਗੁਰੂ ਕੇ ਸਿੱਖ ਤੇ ਰਾਤ ਪੈਣ ਤੇ ਮਨ ਨੂੰ ਸ਼ੇਰ ਬਣ ਜਾਂਦੇ ਆ, ਉਹਦਾ ਵੀ ਕਾਰਨ ਰਿਹਾ ਜੀ। ਵੈਸੇ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, 18ਵੀਂ ਸਦੀ ਦਾ ਇਤਿਹਾਸ ਹਰ ਸਿੱਖ ਨੂੰ ਪੜ੍ਹਨਾ ਚਾਹੀਦਾ। ਗੁਰੂ ਕੇ ਸਿੱਖ ਦਿਨ ਵੇਲੇ ਫੌਜ ਦੀਆਂ ਟੁਕੜੀਆਂ ਫਿਰਦੀਆਂ, ਸਿਰਾਂ ਦੇ ਮੁੱਲ ਪਾਏ ਹੋਏ ਨੇ। ਆਪ ਜੀ ਨੂੰ ਪਤਾ ਉਹਨਾਂ ਸਮਿਆਂ ਅੰਦਰ 10 ਰੁਪਈਏ ਇਨਾਮ, ਜਿਹੜਾ ਸਿੱਖ ਦੀ ਸੂਹ ਦੱਸੇਗਾ ਵੀ ਫਲਾਣੀ ਜਗ੍ਹਾ ਸਿੱਖ ਬੈਠਾ, 10 ਰੁਪਈਏ ਥੋੜੇ ਨਹੀਂ ਸਨ, ਅੱਜ ਦਿੱਤੇ 1000 ਬਣ ਗਏ। ਜਿਹੜਾ ਸਿੱਖ ਨੂੰ ਨਾਲ ਜਾ ਕੇ ਪਕੜਾ ਦੇਵੇ ਉਹਨੂੰ 50 ਰੁਪਈਏ ਇਨਾਮ, ਤੇ ਜਿਹੜਾ ਸਿੱਖ ਨੂੰ ਮਾਰ ਮੁਕਾ ਕੇ ਆ ਜਾਏ ਉਹਨੂੰ ਸਰਕਾਰੀ ਦਰਬਾਰਿਓ ਸਜ਼ਾ ਨਹੀਂ ਸੀ ਮਿਲਦੀ, ਬਲਕਿ ਉਹਨੂੰ ਇਨਾਮ ਮਿਲਦੇ ਸਨ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਮੈਂ ਬੇਨਤੀ ਤਾਂ ਕਹਿ ਰਿਹਾ, ਇੱਥੇ ਕਹਿੰਦੇ ਨੇ ਦਿਨ ਵੇਲੇ ਫਿਰ ਕਰੜਾਈ ਬਹੁਤੀ ਸੀ, ਪਹਿਰਾ ਰਾਤ ਨੂੰ ਵੀ ਹੁੰਦਾ ਸੀ, ਪਰ ਰਾਤ ਵੇਲੇ ਕੁਦਰਤੀ ਗੱਲ ਆ, ਇਹ ਤੁਰਕ ਜਾਂ ਇਹਨਾਂ ਦੀ ਫੌਜ ਵਿਸ਼ਿਆਂ ਤੇ ਨਸ਼ਿਆਂ ਦੇ ਸੁਦਾਗਰ ਸਨ, ਇਹਦੇ ਵਿੱਚ ਗਲਤਾਨ ਹੋ ਕੇ ਅਵੇਸਲੇ ਹੋ ਜਾਂਦੇ ਸਨ। ਤੇ ਗੁਰੂ ਕੇ ਸਿੱਖ, ਆਪ ਜੀ ਨੂੰ ਪਤਾ ਹੈ, ਦਿਨ ਵੇਲੇ ਜੰਗਲਾਂ ਵਿੱਚ ਬੈਠਣਾ, ਰਾਤ ਵੇਲੇ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਆਸਰੇ ਸ਼ਬਦ ਬਾਣੀ ਪੜ੍ਹਦਿਆਂ ਉਹਨਾਂ ਸ਼ੇਰਾਂ ਦੀ ਤਰ੍ਹਾਂ ਪਹਿਰੇ ਲਾ ਦੇਣੇ, ਕਹਿਣ ਨੂੰ ਜਾਗਣਾ। ਤੇ ਇੱਥੇ ਤਾਂ ਕਹਿ ਰਹੇ ਨੇ, ਕਹਿਣ ਲੱਗੇ ਰਾਤ ਪੜੇ ਸਿੱਖ ਹੋਵੇ ਸ਼ੇਰ, ਰਾਤ ਪੈਣ ਤੇ ਮਾਨੋ ਸਿੰਘ ਸ਼ੇਰਾਂ ਦੀ ਤਰ੍ਹਾਂ ਦਹਾੜਦੇ ਹਨ।
0: ਦਿਨੇ ਲੁਕੇ ਰਹੇ ਝਾੜੀ ਸ਼ੇਰਾ,
1: ਦਿਨ ਵੇਲੇ ਗੁਰੂ ਕੇ ਸਿੱਖ ਝਾੜੀਆਂ ਅੰਦਰ ਆਪਣਾ ਆਪ ਲੁਕਾ ਕੇ ਸਮੇਂ ਦੇ ਵਕਤ ਨੂੰ ਵੇਖ ਕੇ ਸਮਾਂ ਗੁਜ਼ਾਰਦੇ ਸਨ। ਬਾਣੀ ਵਿੱਚ ਇੱਕ ਬਚਨ ਆਉਂਦਾ, ਉਹ ਸ਼ਬਦ ਆਉਂਦਾ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰਦੇ ਸਨ, ਬੜਾ ਵਿਖੜਾ ਪੈਂਦਾ ਸੀ। ਦਿਨ ਵੇਲੇ ਗੁਰੂ ਕੇ ਸਿੱਖ ਝਾੜੀਆਂ ਵਿੱਚ ਜੰਗਲਾਂ ਵਿੱਚ ਰਹਿੰਦੇ ਹਨ।
0: ਬਹੁਤਨ ਕੋ ਡਰ ਸਿੰਘ ਨਾ ਗਣੈ,
1: ਪਰ ਇੱਥੇ ਭਾਈ ਸਾਹਿਬ ਕਹਿੰਦੇ ਸਿੱਖਾਂ ਅੰਦਰ ਭੈ ਕੋਈ ਨਹੀਂ ਸੀ, ਉਹ ਡਰ ਤੋਂ ਰਹਿਤ ਰਹਿੰਦੇ ਸਨ, ਨਿਰਭਉ ਬਿਰਤੀ ਦੇ ਮਾਲਕ ਸਨ। ਇਹਨੂੰ ਗੁਰਬਾਣੀ ਨੇ ਵੀ ਕਿਹਾ, ਕਹਿਣ ਲੱਗੇ ਸਿੱਖ ਦੀ ਬਿਰਤੀ ਬਣ ਜਾਂਦੀ ਆ, ਨਿਰਭਉ ਜਪੈ ਸਗਲ, ਬੋਲੋ ਖਾਂ ਕਿ ਸਗਲ ਭਉ ਮਿਟੈ। ਜਦੋਂ ਕੋਈ ਨਿਰਭਉ ਪਰਮਾਤਮਾ ਨੂੰ ਜਪਦੇ ਨੇ ਤੇ ਨਿਰਭਉ ਨੂੰ ਜਪਣ ਵਾਲਾ ਗੁਰੂ ਕਾ ਸਿੱਖ ਭੈ ਤੋਂ ਰਹਿਤ ਹੋ ਜਾਂਦਾ ਹੈ। ਇੱਥੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਬਹੁਤਨ ਕੋ ਡਰ ਸਿੰਘ ਨਾ ਗਣੇ, ਗੁਰੂ ਕੇ ਸਿੱਖ ਕਿਸੇ ਦਾ ਡਰ ਭੈ ਨਹੀਂ ਮੰਨਦੇ ਸਨ।
0: ਪਰ ਰਾਤ ਕੋ ਥੋੜਾ ਜਣਾ,
1: ਰਾਤ ਵੇਲੇ ਗੁਰੂ ਕੇ ਸਿੱਖ ਥੋੜੇ ਵੀ ਹੁੰਦੇ ਸਨ, ਕਈ ਵਾਰੀ ਤੁਰਕਾਂ ਤੇ ਜਾ ਕੇ ਥੋੜਿਆਂ ਨੇ ਬਹੁਤੇ ਤੁਰਕਾਂ ਤੇ ਹਮਲਾ ਕਰ ਦਿੰਦੇ।

0: ਕਹਿੰਦੇ ਤੁਰਕ ਜਿੱਥੇ ਰਾਤ ਨੂੰ ਡੇਰਾ ਕਰਦੇ ਸਨ ਤੇ ਗੁਰੂ ਕੇ ਸਿੱਖ ਉੱਥੇ ਜਾ ਕੇ ਜਿੱਥੇ ਤੁਰਕਾਂ ਦੇ ਟਿਕਾਣੇ ਸਨ ਉੱਥੇ ਜਾ ਕੇ ਰਾਤ ਵੇਲੇ ਹਮਲਾ ਕਰ ਦਿੰਦੇ ਸਨ।
1: ਚੋਰੀ ਚੋਰੀ ਭੱਜ ਨੱਠ ਤਿੰਨਹੀਂ ਕੋ ਲੂਟ ਖਾਏ।
0: ਇਸ ਤਰ੍ਹਾਂ ਗੁਰੂ ਕੇ ਸਿੱਖ ਉਹਨਾਂ ਤੇ ਭੱਜ ਨੱਠ ਕਰਕੇ ਹਮਲਾ ਕਰਕੇ ਤੇ ਉਹਨਾਂ ਨੂੰ ਲੁੱਟ ਲੈਂਦੇ ਸਨ। ਤੁਰਕਾਂ ਨੂੰ, ਹਕੂਮਤ ਦੇ ਬੰਦਿਆਂ ਨੂੰ, ਉਹਨਾਂ ਕੋਲੋਂ ਰਾਸ਼ਨ। ਇਹ ਕੁਦਰਤੀ ਗੱਲ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਅੱਗੇ ਜਾ ਕੇ ਇਤਿਹਾਸ ਦੇ ਪੰਨੇ ਆਉਣਗੇ, ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਿਉਂ ਕੀਤਾ? ਉਹਨਾਂ ਗੋਲੀਆਂ ਨਹੀਂ ਚਲਾਈਆਂ, ਉਹਨਾਂ ਸ਼ਸਤਰ ਨਹੀਂ ਚਲਾਏ। ਉਹ ਇੱਕ ਕੰਮ ਕਰਦੇ ਸਨ ਵੀ ਜੰਗਲਾਂ ਵਿੱਚ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਸਨ। ਪਰ ਸੱਚ ਇਹ ਵੀ ਆ ਕਿ ਉਸ ਵੇਲੇ ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਨੂੰ ਪ੍ਰਸ਼ਾਦਾ ਪਹੁੰਚਾਉਣਾ ਜੰਗ ਲੜਨ ਨਾਲੋਂ ਵੀ ਵੱਡਾ ਕੰਮ ਸੀ, ਬੜਾ ਵੱਡਾ ਕੰਮ ਸੀ। ਮੈਂ ਬੇਨਤੀ ਤਾਂ ਕਹਿ ਰਿਹਾ, ਇੱਥੇ ਭਾਈ ਸਾਹਿਬ ਕਹਿੰਦੇ ਭਾਈ ਰਾਤ ਵੇਲੇ ਗੁਰੂ ਕੇ ਸਿੱਖ ਸ਼ੇਰਾਂ ਦੀ ਤਰ੍ਹਾਂ ਦਹਾੜ ਕੇ ਤੁਰਕਾਂ ਦੇ ਡੇਰਿਆਂ ਤੇ ਹਮਲਾ ਕਰਦੇ ਆ ਟਿਕਾਣਿਆਂ ਤੇ ਤੁਰਕਾਂ ਦੇ ਕੋਲੋਂ ਰਾਸ਼ਨ ਪਾਣੀ ਜਾਂ ਉਹਨਾਂ ਵੇਲਿਆਂ ਅੰਦਰ ਵਕਤ ਦੇ ਸ਼ਸਤਰ ਉਹ ਲੁੱਟ ਲੈਂਦੇ ਹਨ। ਇਸ ਤਰ੍ਹਾਂ ਗੁਰੂ ਕੇ ਸਿੱਖ ਆਪਣਾ ਜੀਵਨ ਗੁਜ਼ਾਰਦੇ ਹਨ।
1: ਦੋਹਰਾ ਸਾਖ ਸੁਣੋ ਉਹਨਾਂ ਸਿੰਘਨ ਕੀ ਜੋ ਘੇਰੇ ਖੱਡ ਮਾਏ।
0: ਹੁਣ ਅਗਲਾ ਪ੍ਰਸੰਗ ਸ਼ੁਰੂ ਹੋਣ ਲੱਗਿਆ, ਇਹ ਵੀ ਧਿਆਨ ਵਿੱਚ ਰੱਖੋ। ਇਹ ਜਿਹੜਾ ਗ੍ਰੰਥ ਹੈ ਪ੍ਰਾਚੀਨ ਪੰਥ ਪ੍ਰਕਾਸ਼, ਸਰਦਾਰ ਰਤਨ ਸਿੰਘ ਭੰਗੂ ਜੀ ਦਾ ਲਿਖਿਆ ਹੋਇਆ, ਜਿਹੜੇ ਕਿ ਸਰਦਾਰ ਮਹਿਤਾਬ ਸਿੰਘ ਮੀਰਾ ਕੋਟ ਦੇ ਪੋਤਰੇ ਨੇ। ਫਿਰ ਮੇਰੀ ਬੇਨਤੀ ਨੂੰ ਸੁਣੋ, ਬਹੁਤ ਪ੍ਰਮਾਣਿਤ ਮੰਨਿਆ ਜਾਂਦਾ ਇਤਿਹਾਸ। ਕਿਉਂ? ਕਿਉਂਕਿ ਉਹ ਪੀੜ੍ਹੀ ਵਿੱਚੋਂ ਨੇ, ਜੁਝਾਰੂ ਸਿੰਘਾਂ ਦੇ, ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਵਿੱਚੋਂ ਨੇ। ਇੱਥੇ ਭਾਈ ਸਾਹਿਬ ਹੁਣ ਅਗਲਾ ਪ੍ਰਸੰਗ ਲਿਖਦੇ ਆ। ਇਹ ਗ੍ਰੰਥਾਂ ਨੂੰ ਆਪ ਜੀ ਪੜ੍ਹੋ, ਇਹਨਾਂ ਵਿੱਚ ਪ੍ਰਸੰਗ ਤੋਂ ਪ੍ਰਸੰਗ ਚੱਲਦਾ, ਚੈਪਟਰ ਚੱਲਦਾ। ਹੁਣ ਇੱਥੇ ਅਗਲੀ ਜਿਹੜੀ ਸਾਖੀ ਆਰੰਭ ਕਰਨ ਲੱਗੇ ਨੇ, ਉਹ ਲਿਖਦੇ ਨੇ ਵੀ ਕਿਵੇਂ ਬਘਿਆੜ ਦੀ ਖੱਡ ਵਿੱਚ ਸਿੱਖਾਂ ਨੇ ਟਿਕਾਣਾ ਕੀਤਾ, ਉੱਥੇ ਕੀ ਵਰਤਾਰਾ ਵਰਤਿਆ, ਇਹਦਾ ਜ਼ਿਕਰ ਕਰ ਰਹੇ ਨੇ। ਕਹਿਣ ਲੱਗੇ, ਸਾਖ ਸੁਣੋ ਉਣ ਸਿੰਘਨ ਕੀ ਜੋ ਘੇਰੇ ਖੱਡ ਮਾਹੇ। ਕਹਿਣ ਲੱਗੇ, ਹੁਣ ਭਾਈ ਸੰਗਤ ਜੀ ਉਹਨਾਂ ਸਿੱਖਾਂ ਦੀ ਸਾਖੀ ਸੁਣੋ ਜਿਹੜੇ ਸਿੱਖ ਬਘਿਆੜ ਦੀ ਖੱਡ ਵਿੱਚ ਆਪਣਾ ਟਿਕਾਣਾ ਕਰਦੇ ਹਨ।
1: ਭੂਮ ਮਾਹੇ ਆਕੀ ਪੈ ਸੁਣੋ ਉਨਕੇ ਨਾਏ।
0: ਜਿਹੜੇ ਗੁਰੂ ਕੇ ਸਿੱਖਾਂ ਨੇ ਡੂੰਗੀ ਖੱਡ ਅੰਦਰ ਭੂਮੀ ਮਾਹੇ ਆਕੀ ਦਾ ਅਰਥ ਹੁੰਦੇ ਬੇਪਰਵਾਹ ਹੋ ਕੇ ਟਿਕਾਣਾ ਬਣਾ ਲਿਆ ਤੇ ਨਾਲ ਸ਼ਬਦ ਵਰਤਿਆ। ਕਹਿਣ ਲੱਗੇ, ਉਹਨਾਂ ਸਿੱਖਾਂ ਦੇ ਨਾਮ ਸੁਣਨਾ ਕਰੋ।
1: ਚੁਪਈ ਮੀਰਾ ਕੋਟ ਜੋ ਸਾਡੇ ਗ੍ਰਾਮ।
0: ਕਹਿਣ ਲੱਗੇ, ਮੀਰਾ ਕੋਟ ਜਿਹੜਾ ਸਾਡਾ ਗ੍ਰਾਮ ਨਗਰ ਹੈ। ਹੁਣ ਕੌਣ ਕਹਿ ਰਹੇ ਨੇ ਗੱਲ? ਮੀਰਾ ਕੋਟ ਜਿਹੜਾ ਸਾਡਾ ਗ੍ਰਾਮ ਨਗਰ, ਭਾਵ ਰਤਨ ਸਿੰਘ ਭੰਗੂ ਭਾਈ ਸਾਹਿਬ ਜੀ ਕਹਿੰਦੇ ਆ। ਕਹਿਣ ਲੱਗੇ, ਮੀਰਾ ਕੋਟ ਸਾਡਾ ਪਿੰਡ ਏ, ਜਿਹੜਾ ਗ੍ਰਾਮ ਹੈ।
1: ਪਯੋ ਸਿੰਘ ਲੱਦਾ ਸਿੰਘ ਨਾਮਾ।
0: ਮੀਰਾ ਕੋਟ ਦਾ ਰਹਿਣ ਵਾਲਾ ਹੀ ਇੱਕ ਭਾਈ ਲੱਦਾ ਸਿੰਘ ਨਾਮ ਦਾ ਸਿੱਖ ਹੋਇਆ। ਕਹਿਣ ਲੱਗੇ, ਇੱਕ ਲੱਦਾ ਸਿੰਘ ਨਾਮ ਦਾ ਸਿੱਖ ਹੋਇਆ ਹੈ।
1: ਪੰਗੂ ਗੋਤ ਸਾਡੋ ਤਾਇਓ।
0: ਭਾਈ ਸਾਹਿਬ ਲਿਖਦੇ ਨੇ, ਉਹ ਮੇਰਾ ਤਾਇਆ ਲੱਗਦਾ ਸੀ। ਰਤਨ ਸਿੰਘ ਭੰਗੂ ਜੀ ਕਹਿ ਰਹੇ ਨੇ, ਮੇਰਾ ਤਾਇਆ ਲੱਗਦਾ ਸੀ, ਮੇਰੇ ਨਗਰ ਤੋਂ ਸੀ।
1: ਪਰਦੇਸ ਜਾਏ ਉਨ ਬੜ ਦੁੱਖ ਪਾਇਓ।
0: ਕਹਿਣ ਲੱਗੇ, ਉਹਨਾਂ ਆਪਣਾ ਦੇਸ਼ ਛੱਡ ਕੇ ਪਰਦੇਸ ਚਲੇ ਗਏ ਤੇ ਪਰਦੇਸ ਜਾ ਕੇ ਉਹਨਾਂ ਬੜਾ ਦੁੱਖ ਪਾਇਆ। ਇੱਥੇ ਵੀ ਥੋੜੀ ਗੱਲ ਸਮਝਿਓ, ਇੱਥੇ ਦੇਸ਼ ਪ੍ਰਦੇਸ਼ ਦਾ ਅਰਥ ਅੱਜ ਦੇ ਤਰ੍ਹਾਂ ਨਹੀਂ ਵੀ ਕੋਈ ਪੰਜਾਬ ਛੱਡ ਕੇ ਤੇ ਦੂਜੀ ਵੀ ਵਿਦੇਸ਼ ਦੀ ਧਰਤੀ ਤੇ ਤੁਰ ਗਿਆ। ਪੰਜਾਬ ਅੰਦਰ ਹੀ ਜਿਹੜੇ ਏਰੀਏ ਸਨ, ਜਿਵੇਂ ਮਾਝਾ, ਮਾਲਵਾ, ਦੁਆਬਾ, ਤੇ ਉਹਨਾਂ ਵਿੱਚ ਵੀ ਵੱਖ ਵੱਖ ਇਲਾਕਿਆਂ ਨੂੰ ਵੀ ਉਸ ਵੇਲੇ ਲਿਖਦਿਆਂ ਭਾਈ ਸਾਹਿਬ ਨੇ ਦੇਸ਼ ਕਿਹਾ ਹੈ। ਭਾਵ ਕੋਈ ਮਾਝਾ ਛੱਡ ਕੇ ਮਾਲਵੇ ਵਿੱਚ ਤੁਰ ਗਿਆ ਜਾਂ ਕੋਈ ਮਾਲਵੇ ਦਾ ਸਿੱਖ ਦੁਆਬੇ ਚਲ ਗਿਆ, ਇਸ ਤਰ੍ਹਾਂ ਸ਼ਬਦ ਵਰਤਿਆ। ਮੇਰੇ ਕਹਿਣ ਦਾ ਭਾਵ, ਦੇਸ਼ ਦਾ ਭਾਵ ਇਹ ਨਹੀਂ ਪੰਜਾਬ ਛੱਡ ਕੇ ਕੋਈ ਵਿਦੇਸ਼ ਦੀ, ਜਿਵੇਂ ਕੋਈ ਕੈਨੇਡਾ ਅਮੈਰੀਕਾ ਪਹੁੰਚ ਗਿਆ, ਇਸ ਤਰ੍ਹਾਂ ਨਹੀਂ। ਇੱਥੇ ਕਿਹਾ, ਜਿਹੜਾ ਭਾਈ ਲੱਦਾ ਸਿੰਘ ਗੁਰੂ ਕਾ ਸਿੱਖ ਹੈ, ਉਹਨੇ ਆਪਣਾ ਮੀਰਾ ਕੋਟ ਪਿੰਡ ਛੱਡਿਆ, ਦੇਸ਼ ਛੱਡ ਕੇ ਪਰਦੇਸ਼ ਚੱਲ ਕੇ ਉਹਨੇ ਬਹੁਤ ਦੁੱਖ ਪਾਇਆ ਹੈ।
1: ਮੰਗਿਓ ਮਿਲੇ ਨਾ ਉਧਾਰ ਕਉ ਦੇ।
0: ਕਿਉਂਕਿ ਜਿਹੜੇ ਸਿੱਖ ਆਪਣਾ ਪਿੰਡ ਛੱਡ ਕੇ ਹੋਰ ਥਾਂ ਚਲੇ ਜਾਂਦੇ ਸਨ, ਦੂਰ ਦੁਰਾੜੇ, ਉਹਨਾਂ ਨੂੰ ਉਧਾਰ ਮੰਗਿਆ ਵੀ ਕੋਈ ਪਦਾਰਥ ਜਾਂ ਮਾਇਆ ਨਹੀਂ ਦਿੰਦਾ ਸੀ।
1: ਆਖੇ ਚੋਰ ਪਿੰਡ ਰਹਿ ਨਾ ਦੇ।
0: ਕਈ ਵਾਰੀ ਤੇ ਬਾਕੀ ਪਿੰਡਾਂ ਦੇ ਲੋਕ ਤੁਰਕਾਂ ਨੇ ਇਹੋ ਜਿਹਾ ਮਾਹੌਲ ਬਣਾਇਆ ਹੋਇਆ ਸੀ ਤੇ ਸਿੱਖਾਂ ਨੂੰ ਚੋਰ ਕਹਿ ਕੇ ਦੁਰਕਾਰਦੇ ਵੀ ਰਹੇ ਸਨ।
1: ਜੋ ਉਜਾੜਨ ਕੈ ਸਿੰਘ ਰਹਿ ਬੀਚਾ।
0: ਕਹਿ ਲੱਗੇ ਜੇ ਗੁਰੂ ਕੇ ਸਿੱਖ ਕੋ ਜੰਗਲਾਂ ਵਿੱਚ ਵੀ ਰਹਿੰਦੇ ਸਨ ਆਪਣੇ ਦੇਸ਼ ਨੂੰ ਛੱਡ ਕੇ ਹੋਰ ਪਾਸੇ ਕਿਤੇ, ਭਾਵ ਇੱਕ ਤੇ ਆਪਣੇ ਪਿੰਡਾਂ ਦੇ ਕੋਈ ਨੇੜੇ ਤੇੜੇ ਜੰਗਲ, ਇੱਕ ਆਪਣੇ ਪਿੰਡਾਂ ਤੋਂ ਕਿਸੇ ਦੂਰ ਦਰਾੜੇ ਜਾ ਕੇ ਜੰਗਲਾਂ ਵਿੱਚ ਰਹਿੰਦੇ ਸਨ।
1: ਕਹਿ ਧਾੜਵੀ ਲੋਕ ਉਨ ਨੀਚਾ।
0: ਤਖਤੀ ਪਿੰਡਾਂ ਦੇ ਲੋਕ ਕਈ ਵਾਰੀ ਤੁਰਕਾਂ ਦੇ ਕਾਰਨ ਉਹਨਾਂ ਸਿੱਖਾਂ ਨੂੰ ਧਾੜਵੀ ਵੀ ਕਹਿ ਦਿੰਦੇ ਸਨ। ਧਾੜਵੀ ਦਾ ਅਰਥ ਹੁੰਦਾ ਲੁਟੇਰੇ ਤੇ ਉਹਨਾਂ ਨੂੰ ਨੀਮਾ ਜਾਣਦੇ ਸਨ।
1: ਮਾਰਨ ਦੌੜੈ ਉਹ ਫੜ ਲਿਹੇ।
0: ਇੱਥੋਂ ਤੱਕ ਕਈ ਵਾਰੀ ਗੁਰੂ ਕੇ ਸਿੱਖ ਜਿਹੜੇ ਆਪਣਾ ਦੇਸ਼ ਛੱਡ ਕੇ, ਨਗਰ ਛੱਡ ਕੇ ਦੂਰ ਦੁਰਾਲੇ ਪ੍ਰਦੇਸ਼ ਵਿੱਚ ਚਲੇ ਜਾਂਦੇ ਸਨ ਤੇ ਤੁਰਕਾਂ ਦੇ ਕਹਿਣ ਤੇ ਕੁਝ ਮਨਮੁਖ ਬੰਦੇ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਵੀ ਕਰਦੇ ਸਨ, ਮਾਰਨ ਦੀ ਵੀ ਕੋਸ਼ਿਸ਼ ਕਰਦੇ ਸਨ।
1: ਭੁੱਖੇ ਰੱਖੇ ਕਛ ਖਾਣ ਨਾ
0: ਦੇਹੇ। ਜੇ ਪਕੜ ਲੈਂਦੇ ਸਨ ਫਿਰ ਭੁੱਖਿਆਂ ਰੱਖਦੇ ਸਨ, ਕੁਝ ਖਾਣ ਨੂੰ ਨਹੀਂ ਦਿੰਦੇ ਸਨ। ਤੁਰਕਾਂ ਦੇ ਬੰਦੇ ਜਿਹੜੇ ਪਿੰਡਾਂ ਥਾਵਾਂ ਵਿੱਚ ਰਹਿੰਦੇ ਸਨ, ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਧਾੜਵੀ ਜਾਣ ਕੇ ਉਹਨਾਂ ਨੂੰ ਪਕੜ ਲੈਂਦੇ ਸਨ ਤੇ ਪਰਤ ਕੇ ਉਹਨਾਂ ਨੂੰ ਦੁੱਖ ਦਿੰਦੇ ਸਨ।
1: ਇਸ ਦੁੱਖ ਤੇ ਦੇਸ਼ ਔਰ ਚਲ ਜਾਵੇ।
0: ਫਿਰ ਸਿੱਖਾਂ ਨੇ ਅਗਲਾ ਕਰਮ ਕਰਨਾ, ਮੰਨ ਲਓ ਪਹਿਲਾਂ ਆਪਣਾ ਪਿੰਡ ਛੱਡ ਕੇ ਵਿਦੇਸ਼ ਪ੍ਰਦੇਸ਼ ਗਏ, ਉੱਥੇ ਲੋਕਾਂ ਨੇ ਉਹਨਾਂ ਨੂੰ ਸਤਾਇਆ, ਉੱਥੋਂ ਛੱਡ ਕੇ ਫਿਰ ਹੋਰ ਜੰਗਲਾਂ ਵਿੱਚ ਚਲੇ ਜਾਂਦੇ ਸਨ।
1: ਕਈ ਇੱਕ ਮੁੜ ਨਿਜ ਵਤਨ ਆਵੇ।
0: ਪਰ ਜਦੋਂ ਵੇਖਣਾ ਵੀ ਬਾਹਰ ਦੇ ਲੋਕ ਜ਼ਿਆਦੇ ਸਤਾਉਂਦੇ ਨੇ, ਦੁੱਖ ਦਿੰਦੇ ਆ, ਤੇ ਕਈ ਵਾਰੀ ਸਿੱਖ ਦੁੱਖ ਦੇ ਸਤਾਏ ਫਿਰ ਆਪਣੇ ਇਲਾਕੇ ਵਿੱਚ ਆਪਣੇ ਵਾਪਸ ਆਪਣੇ ਇਲਾਕੇ ਦੇ ਜੰਗਲਾਂ ਵਿੱਚ ਵਾਪਸ ਪਰਤਦੇ ਸਨ।
1: ਪਰਦੇਸ਼ ਦੁੱਖ ਤੇ ਵਤਨ ਆਵੇ।
0: ਪਰਦੇਸ਼ ਤੋਂ ਆਪਣੇ ਦੇਸ਼ ਆਪਣੇ ਨਗਰਾਂ ਦੇ ਜੰਗਲਾਂ ਵਿੱਚ ਮੁੜਦੇ ਹਨ।
1: ਇਹਾਂ ਲੋਕ ਚੁੱਪ ਕੁਛ ਦਿਨ ਲਖਾਵੇ।
0: ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਕੇ ਸਿੱਖ ਲੋਕ ਛਿਪ ਕੇ ਆਪਣੇ ਜੀਵਨ ਦਾ ਵਕਤ ਲੰਘਾ ਰਹੇ ਹਨ।
1: ਉਤੀ ਖੱਡ ਬਗਿਆੜਨ ਕੇਰੀ।
0: ਹੁਣ ਇੱਥੋਂ ਗੱਲ ਆਰੰਭ ਕਰਦੇ ਆ, ਕਹਿਣ ਲੱਗੇ ਫਿਰ ਮੀਰਾਕੋਟ ਦੇ ਇਲਾਕੇ ਵਿੱਚ ਹੀ, ਮੀਰਾਕੋਟ ਦੇ ਇਲਾਕੇ ਵਿੱਚ ਹੀ ਇੱਕ ਬਗਿਆੜ ਦੀ ਪੁੱਟੀ ਹੋਈ ਡੂੰਘੀ ਖੱਡ ਹੁੰਦੀ ਸੀ। ਬਗਿਆੜ ਤੇ ਆਪ ਜੀ ਸਮਝ ਦੋ ਸ਼ੇਰ ਦੇ ਨਿਆਈ ਇੱਕ ਜਾਨਵਰ। ਕਹਿਣ ਲੱਗੇ ਬਗਿਆੜ ਦੀ ਖੁੰਡੀ ਡੂੰਘੀ ਖੱਡ ਹੁੰਦੀ ਸੀ।
1: ਪੱਟ ਬਣਾਏ ਉਨ ਕਰੀ ਬਡੇਰੀ।
0: ਗੁਰੂ ਕੇ ਸਿੱਖਾਂ ਨੇ ਵਕਤ ਨੂੰ ਸੰਭਾਲਦਿਆਂ ਉਹ ਖੱਡ ਨੂੰ ਭਾਈ ਸਾਹਿਬ ਕਹਿੰਦੇ ਨੇ ਹੋਰ ਡੂੰਘੀ ਪੁੱਟ ਲਿਆ, ਬਹੁਤੀ ਡੂੰਘੀ। ਜਦੋਂ ਬਗਿਆੜ ਨਹੀਂ ਸੀ ਉਸ ਵੇਲੇ ਉਸ ਖੱਡ ਨੂੰ ਡੂੰਘੀ ਪੁੱਟ ਕੇ ਪਤਾਲ ਤੱਕ ਧਰਤੀ ਤੱਕ ਅੰਦਰ

0: ਹੁਣ ਕੀ ਕਰਦੇ ਨੇ ਸਿੱਖ? ਰਾਤ ਵੇਲੇ ਬਾਹਰ ਨਿਕਲਦੇ ਆ, ਦਿਨ ਵੇਲੇ ਉਹ ਜਿਹੜੀ ਜੰਗਲ ਵਿੱਚ ਡੂੰਘੀ ਖੱਡ ਹੈ ਗੁਰੂ ਕੇ ਸਿੱਖ ਉਹਦੇ ਵਿੱਚ ਆਪਣਾ ਦਿਨ ਕੱਟਦੇ ਹਨ।
1: ਸਿੰਘਨ ਲੀਨੋ ਕਰ ਤਿਮੈ ਜਿਮੈ ਉਲੂਕ ਸੁਭਾਏ।
0: ਹੁਣ ਬਖਤ ਜੀ ਇੱਕ ਪ੍ਰਮਾਣ ਦਿੱਤਾ ਭਾਈ ਸਾਹਿਬ ਨੇ, ਕਹਿੰਦੇ ਮਾਨੋ ਸਿੱਖਾਂ ਨੇ ਆਪਣਾ ਜੀਵਨ ਉੱਲੂਆਂ ਦੀ ਤਰ੍ਹਾਂ ਜਿਉਣਾ ਸ਼ੁਰੂ ਕੀਤਾ। ਜਿਵੇਂ ਉੱਲੂ ਨੂੰ ਕਹਿੰਦੇ ਰਾਤ ਨੂੰ ਜਾਗਦਾ ਦਿਸਦਾ, ਉਹਨੂੰ ਦਿਨ ਵੇਲੇ ਉਹ ਆਰਾਮ ਕਰਦਾ, ਗੁਰੂ ਕੇ ਸਿੱਖ ਵੀ ਮਾਨੋ ਇਹ ਇੱਕ ਪ੍ਰਮਾਣ ਦਿੱਤਾ ਆਪਣਾ ਜੀਵਨ ਇਸ ਤਰ੍ਹਾਂ ਬਤੀਤ ਕਰਦੇ ਨੇ। ਰਾਤਾਂ ਨੂੰ ਬਾਹਰ ਨਿਕਲਦੇ ਆ ਜਾਗਦੇ ਆ, ਦਿਨ ਵੇਲੇ ਡੂੰਘੀ ਬਘਿਆੜ ਦੀ ਖੱਡ ਵਿੱਚ ਬਹਿ ਜਾਂਦੇ ਹਨ।
1: ਚੁਪਈ ਰਾਤ ਪੜਤ ਸਿੰਘ ਘਰ ਕੋ ਜਾਣ।
0: ਰਾਤ ਪੈਣ ਤੇ ਗੁਰੂ ਕੇ ਸਿੱਖ ਜੰਗਲ ਵਿੱਚੋਂ ਨਿਕਲ ਕੇ ਤੇ ਆਪਣੇ ਪਿੰਡਾਂ ਥਾਵਾਂ ਘਰਾਂ ਵਿੱਚ ਵੀ ਫੇਰਾ ਪਾ ਆਉਂਦੇ ਹਨ।
1: ਘਰ ਤੇ ਮਿਲੈ ਸੋ ਰਲ ਮਿਲ ਖਾਣਾ।
0: ਜੋ ਵੀ ਆਪਣੇ ਘਰਾਂ ਵਿੱਚੋਂ ਮਿਲਦਾ ਥੋੜਾ ਬੜਾ ਰਾਸ਼ਨ ਪਾਣੀ ਉਹ ਖਾਣ ਜੋਗਾ ਲੈ ਆਉਂਦੇ ਹਨ।
1: ਉਨ ਸਿੰਘ ਪਾਸ ਕਉ ਔ ਸਿੰਘ ਆਵੈ।
0: ਜਦੋਂ ਉਹਨਾਂ ਗੁਰੂ ਕੇ ਸਿੱਖ ਜਿਹੜੇ ਜੰਗਲਾਂ ਵਿੱਚ ਬੈਠੇ ਆ ਜਾਂ ਡੂੰਘੀ ਖੱਡ ਵਿੱਚ ਬੈਠੇ ਆ, ਹੋਰ ਗੁਰੂ ਕੇ ਕੋਈ ਆਸੇ ਪਾਸੇ ਤੋਂ ਸਿੱਖਾਂ ਦੇ ਕੋਲ ਸਿੱਖ ਆਉਂਦੇ ਹਨ।
1: ਉਸੇ ਖੁਲਾਏ ਕੈ ਤੋਂ ਆਪ ਖਾਵੈ।
0: ਜਿਹੜਾ ਰਾਸ਼ਨ ਘਰਾਂ ਚੋਂ ਲੈ ਕੇ ਆਏ ਪਹਿਲਾਂ ਉਹ ਆਏ ਹੋਏ ਅਤਿਥੀ ਸਿੱਖਾਂ ਨੂੰ ਛਕਾਉਂਦੇ ਆ, ਫਿਰ ਬੱਚੇ ਆਪ ਖਾਂਦੇ ਆ। ਵੇਖੋ ਕਿੱਡੀ ਵੱਡੀ ਸਿੱਖਾਂ ਦੀ ਇਹ ਦਿਆਨਦਾਰੀ, ਉਹਨਾਂ ਦੀ ਨੇਕ ਨੀਅਤ ਹੈ, ਉਹਨਾਂ ਦੀ ਦਇਆ ਹੈ ਕਿ ਸਿੱਖ ਜੰਗਲ ਵਿੱਚ ਬਿਪਤਾ ਭਰਾ ਸਮਾਂ ਕੱਟ ਰਿਹਾ ਤੇ ਫਿਰ ਵੀ ਜੇ ਕੋਈ ਦੂਰੋਂ ਕੋਈ ਸਿੱਖ ਆ ਜਾਂਦਾ ਕਿਸੇ ਹੋਰ ਇਲਾਕੇ ਦਾ ਤੇ ਸਿੱਖ ਦਾ ਸੁਭਾਅ ਹੈ ਕਿ ਪਹਿਲਾਂ ਉਹਨਾਂ ਨੂੰ ਛਕਾਉਂਦੇ ਆ, ਜੇ ਬਚ ਜਾਏ ਤੇ ਆਪ ਖਾਂਦੇ ਹਨ।
1: ਜਿਸੇ ਸਿੱਖ ਪੈ ਕੰਮ ਹੋਏ ਚੂਣ।
0: ਚੂਣ ਦਾ ਅਰਥ ਹੁੰਦਾ ਆਟਾ। ਕਹਿਣ ਲੱਗੇ ਜਿਸ ਸਿੱਖ ਦੇ ਘਰ ਆਟਾ ਥੋੜਾ ਰਹਿ ਜਾਏ ਖਾਣ ਜੋਗਾ ਵੀ ਨਾ ਹੋਵੇ,
1: ਉਸੇ ਖੁੱਲਾ ਮੈਂ ਆਪ ਰਹਿ ਹੋਣਾ।
0: ਥੋੜੇ ਆਟੇ ਦੇ ਥੋੜੇ ਜੇ ਪ੍ਰਸ਼ਾਦੇ ਜੇ ਬਣੇ, ਬਹੁਤੇ ਹੈ ਨਹੀਂ, ਤੇ ਉਹ ਆਏ ਹੋਏ ਸਿੱਖ ਨੂੰ ਛਕਾ ਦਿੰਦੇ ਆ। ਆਪ ਕਈ ਵਾਰੀ ਜੰਗਲ ਵਿੱਚ ਰਹਿਣ ਵਾਲੇ ਸਿੱਖ ਭੁੱਖੇ ਰਹਿ ਜਾਂਦੇ ਹਨ।
1: ਜੋ ਜੋ ਸਿੰਘ ਉਦਮੀ ਹੋਏ।
0: ਜਿਹੜੇ ਜਿਹੜੇ ਕੋਈ ਨੌਜਵਾਨ ਗੁਰੂ ਕੇ ਸਿੱਖ ਉਦਮੀ ਹੁੰਦੇ ਸਨ, ਜਿਵੇਂ ਭਾਈ ਸੁੱਖਾ ਸਿੰਘ ਵਰਗੇ, ਭਾਈ ਮਹਿਤਾਬ ਸਿੰਘ ਵਰਗੇ, ਉਹ ਉਦਮੀ ਸਿੱਖਾਂ ਦਾ ਜਿਹੜਾ ਜੀਵਨ ਹੈ,
1: ਦਸ ਪੰਜ ਰਲ ਕੇ ਦੌੜੇ ਸੋਏ।
0: ਉਹ ਫਿਰ ਪੰਜ ਦਸ ਵੀਹ ਸਿੱਖ ਇਕੱਤਰ ਹੋ ਕੇ ਕਈ ਵਾਰੀ ਪਿੰਡਾਂ ਵਿੱਚ ਇਕੱਠਿਆਂ ਹੋ ਕੇ ਜਾਂਦੇ ਨੇ ਤੇ ਉੱਥੋਂ ਪਦਾਰਥ ਲੈ ਆਉਂਦੇ ਆ। ਇਹ ਵੀ ਰਿਹਾ ਜੀ, ਤੁਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹੋ। ਚਲੋ ਇਹ ਭਾਈ ਸਾਹਿਬ ਨੇ ਜਿਹੜਾ ਇੱਕ ਇੱਕ ਪੰਕਤੀ ਅਰਥ ਇਸ ਤਰ੍ਹਾਂ ਹੀ ਚੱਲਦੇ ਆ, ਉਸ ਤਰ੍ਹਾਂ ਚੱਲਦਾ ਸੀ ਕਈ ਵਾਰੀ ਜਦੋਂ ਵੇਖਣਾ ਵੀ ਕੁਛ ਵੀ ਨਹੀਂ ਬਚਿਆ ਤੇ ਫਿਰ ਇੱਕ ਜਥਾ ਬਣਾ ਕੇ ਜਾਣਾ। ਮੰਨ ਲਓ 15-20 ਸਿੱਖਾਂ ਦਾ ਜਥਾ ਗਿਆ, ਅੱਗੇ ਤੁਰਕਾਂ ਨਾਲ ਝਗੜਾ ਹੋ ਗਿਆ ਤੇ ਉਹਨਾਂ ਵਿੱਚੋਂ ਕੀ ਹੁੰਦਾ ਸੀ, ਮੰਨ ਲਓ 15 ਸਿੱਖ ਗਏ, 10 ਨੇ ਰਾਸ਼ਨ ਲੈ ਆਂਦਾ, 5 ਤੁਰਕਾਂ ਨਾਲ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ, ਫਿਰ ਵਾਪਸ ਜੰਗਲ ਵਿੱਚ ਪਰਤ ਆਏ। ਇਹੋ ਜਿਹਾ ਵਿਖੜਾ ਪੈਂਦਾ। ਭਾਈ ਸਾਹਿਬ ਕਹਿੰਦੇ ਆ ਰਲ ਕੇ ਗੁਰੂ ਕੇ ਸਿੱਖ ਜਿਹੜੇ ਕਈ ਵਾਰੀ ਜਾ ਕੇ ਘਰਾਂ ਵਿੱਚੋਂ ਰਾਸ਼ਨ ਲਿਆਉਂਦੇ ਹਨ।
1: ਸਾਗ ਅੰਨ ਪਟ ਲਿਆਵੈ ਸੋਏ।
0: ਜਾਂ ਖੇਤਾਂ ਵਿੱਚੋਂ ਸਾਗ, ਸਰੋਂ ਦਾ ਸਾਗ ਸ਼ਬਦ ਵਰਤਿਆ, ਸਾਗ ਛਲੀਆਂ ਆਦਿਕ ਪੁੱਟ ਕੇ ਲੈ ਆਉਂਦੇ ਹਨ।
1: ਦੋਰੀ ਛਿਪੀ ਪੈ ਉਨ ਗੁਜਰ ਹੋਏ।
0: ਫਿਰ ਰਾਤ ਪੈਣ ਤੇ ਵਾਪਸ ਰਾਤ ਨੂੰ ਪੁੱਟ ਕੇ ਰਾਤੀ

0: ਸਿੱਖਾਂ ਦੇ ਮਾਤਾ ਪਿਤਾ ਬਹੁਤੇ ਬਜ਼ੁਰਗ ਸਨ ਤੇ ਘਰਾਂ ਵਿੱਚ ਰਹਿੰਦੇ ਸਨ। ਉਹਨਾਂ ਕੋਲ ਵੀ ਕਈ ਸਿੰਘ ਪੇਰਾ ਪਾਏ ਆਉਂਦੇ ਹਨ।
1: ਸੋਈ ਜਾਏ ਕਰ ਖਾਵੇ ਰਾਤ,
0: ਉਹ ਗੁਰੂ ਕੇ ਸਿੱਖ ਜਾ ਕੇ ਆਪਣੇ ਘਰੇ ਮਾਂ ਬਾਪ ਕੋਲ, ਬਿਰਧ ਮਾਤਾ ਪਿਤਾ ਕੋਲ, ਉੱਥੇ ਵੀ ਪ੍ਰਸ਼ਾਦ ਪਾਣੀ ਛਕੇ ਆਉਂਦੇ ਹਨ। ਫਿਰ ਇਸ ਵਰਤਾਰੇ ਨੂੰ ਸਮਝੋ, ਹਕੂਮਤ ਸੀ ਜਿਹੜੀ ਵਕਤੀ ਜ਼ਕਰੀਆ ਖਾਨ ਵਰਗੇ, ਉਹ ਖਿਆਲ ਰੱਖਦੇ ਸਨ। ਕਈ ਵਾਰੀ ਬਜ਼ੁਰਗ ਘਰਾਂ ਚ ਰਹਿ ਜਾਂਦੇ ਸਨ, ਜਿਹੜੇ ਜੁਝਾਰੂ ਸਿੱਖ ਸੀ ਉਹਨਾਂ ਤੇ ਜ਼ਿਆਦਾ ਨਜ਼ਰ ਰੱਖਦੇ ਸਨ। ਤੇ ਉਹ ਫਿਰ ਕੀ ਕਰਦੇ ਸਨ, ਜੁਝਾਰੂ ਸਿੰਘ ਕਈ ਵਾਰੀ ਰਾਤ ਵੇਲੇ ਉਹ ਸੂਰਮੇ ਮਾਤਾ ਪਿਤਾ ਕੋਲ ਜਾ ਕੇ ਥੋੜਾ ਬਾਲਾ ਰਾਸ਼ਨ ਪਾਣੀ ਲੈ ਆਉਣਾ ਜਾਂ ਪ੍ਰਸ਼ਾਦ ਪਾਣੀ ਛਕ ਆਉਂਦੇ ਹਨ।

0: ਨੇ ਇਸ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਸਨ ਜੰਗਲਾਂ ਵਿੱਚ ਤੇ ਬਘਿਆੜ ਦੀ ਖੱਡ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ।
1: ਜਸੂਸਾਨੇ ਤਉ ਲਗੇ ਜਾਂ ਕਹਿਓ ਸੋ ਤੁਰਕਣ ਪਾਏ।
0: ਇੱਥੋਂ ਗੱਲ ਸ਼ੁਰੂ ਹੋ ਗਈ, ਕਹਿਣ ਲੱਗੇ ਸਿੱਖ ਇਵੇਂ ਸਮਾਂ ਬਤੀਤ ਕਰ ਰਹੇ ਆ ਤੇ ਕੁਝ ਜਸੂਸਾਂ ਨੇ ਹਲਕਾਰਿਆਂ ਨੇ ਸੂਈਆਂ ਨੇ ਵੇਖ ਲਿਆ ਕਿ ਸਿੱਖਾਂ ਨੇ ਟਿਕਾਣਾ ਇੱਕ ਖੱਡ ਵਿੱਚ ਕੀਤਾ ਹੋਇਆ, ਉਹਨਾਂ ਜਾ ਕੇ ਤੁਰਕਾਂ ਨੂੰ ਦੱਸ ਦਿੱਤਾ ਹੈ।
1: ਚੋਪਈ ਸੁਣ ਤ ਬੋਜੋ ਤੁਰਕਨ ਚੜੀ ਆਈ।
0: ਜਦੋਂ ਤੁਰਕਾਂ ਨੂੰ ਪਤਾ ਲੱਗਿਆ ਤੇ ਤੁਰਕ ਬਹੁਤ ਜਲਦੀ ਨਾਲ ਉਹ ਬਘਿਆੜ ਦੀ ਖੱਡ ਜਿੱਥੇ ਸਿੱਖਾਂ ਟਿਕਾਣਾ ਕੀਤਾ ਹੈ ਉੱਥੇ ਆ ਕੇ ਚੜ ਆਏ ਹਨ, ਫੌਜ ਲੈ ਕੇ ਆ ਗਏ ਹਨ।
1: ਇੱਕ ਔਰ ਟੁੱਕ ਬਈ ਚਿਪਾਈ,
0: ਕਹਿਣ ਲੱਗੇ ਨੇੜੇ ਆ ਕੇ ਖੱਡ ਦੇ ਤੇ ਤੁਰਕਾਂ ਦੀ ਫੌਜ ਜੰਗਲ ਅੰਦਰ ਛੁਪ ਕੇ ਬਹਿ ਗਈ ਹੈ।
1: ਸਿੰਘ ਬਟ ਉਨ ਲੱਖ ਜੋ ਲੀਨਾ,
0: ਜਿਹੜੇ ਗੁਰੂ ਕੇ ਸਿੱਖ ਉਸ ਖੱਡ ਵਿੱਚ ਵੜ ਰਹੇ ਸਨ ਤੇ ਉਹਨਾਂ ਸਿੱਖਾਂ ਨੂੰ ਤੁਰਕਾਂ ਦੀ ਫੌਜ ਨੇ ਦੇਖ ਲਿਆ ਹੈ।
1: ਤੈ ਉਸ ਵਕਤ ਸਿੰਘ ਥੇ ਤੀਨਾ,
0: ਭਾਈ ਸਾਹਿਬ ਕਹਿੰਦੇ ਉਹ ਖੱਡ ਵਿੱਚ ਵੜਨ ਵਾਲੇ ਜਿਹੜੇ ਫੌਜ ਨੇ ਵੇਖੇ ਤੁਰਕਾਂ ਦੀ ਨੇ, ਉਹ ਹੁਣ ਤਿੰਨ ਸਿੱਖ ਵੜ ਰਹੇ ਨੇ ਖੱਡ ਅੰਦਰ, ਉਹਨਾਂ ਤਿੰਨਾਂ ਨੂੰ ਵੇਖ ਲਿਆ, ਤਿੰਨ ਸਿੱਖਾਂ ਨੂੰ ਵੇਖ ਲਿਆ ਹੈ।
1: ਲੱਦਾ ਸਿੰਘ ਜੋ ਪੰਗੂ ਸੁਨਾਇਓ,
0: ਉਹਨਾਂ ਤਿੰਨ ਸਿੱਖਾਂ ਦੇ ਨਾਂ ਲੈ ਰਹੇ ਨੇ ਭਾਈ ਸਾਹਿਬ। ਇੱਕ ਤੇ ਭਾਈ ਲੱਦਾ ਸਿੰਘ ਆ ਜਿਹੜਾ ਭੰਗੂ ਪਿੰਡ ਦਾ, ਭੰਗੂ ਗੋਤ ਹੈ ਜਿਨ੍ਹਾਂ ਦਾ, ਮੀਰਾਕੋਟ ਦਾ ਰਹਿਣ ਵਾਲਾ। ਇੱਕ ਤੇ ਭਾਈ ਲੱਦਾ ਸਿੰਘ ਹੈ ਭੰਗੂ ਗੋਤ ਦਾ।
1: ਰਾਮ ਸਿੰਘ ਲੰਬੇ ਹੇਹਰ ਗਾਇਓ,
0: ਇੱਕ ਭਾਈ ਰਾਮ ਸਿੰਘ ਹੈ ਲੰਮੇ ਹੇਹਰ ਪਿੰਡ ਦਾ, ਇਹ ਦੂਜਾ ਗੁਰੂ ਕਾ ਸਿੱਖ ਹੈ ਜਿਹੜਾ ਬਘਿਆੜ ਦੀ ਖੱਡ ਵਿੱਚ ਵੜਦੇ ਨੂੰ ਜਿਹਨੂੰ ਵੇਖਿਆ ਹੈ ਤੁਰਕਾਂ ਨੇ।
1: ਸੁਲੱਖਣ ਸਿੰਘ ਗਿੱਲ ਥੋ ਆਏ,
0: ਇੱਕ ਭਾਈ ਸੁਲੱਖਣ ਸਿੰਘ ਹੈ ਜਿਹਦਾ ਗਿੱਲ ਗੋਤ ਹੈ, ਉਹ ਤੀਜਾ ਗੁਰੂ ਕਾ ਸਿੱਖ ਹੈ। ਇੱਕ ਭਾਈ ਸੁਲੱਖਣ ਸਿੰਘ ਹੋ ਗਿਆ, ਇੱਕ ਭਾਈ ਰਾਮ ਸਿੰਘ ਹੋ ਗਿਆ, ਇੱਕ ਤੀਜਾ ਭਾਈ ਲੱਦਾ ਸਿੰਘ। ਇਹ ਤਿੰਨੋ ਸਿੱਖ ਬਘਿਆੜ ਦੀ ਖੱਡ ਵਿੱਚ ਵਹਿੰਦਿਆਂ ਨੂੰ ਵੜਦਿਆਂ ਨੂੰ ਦੇਖਿਆ ਹੈ ਤੁਰਕਾਂ ਨੇ।
1: ਤਿੰਨੇ ਤੁਰਕਨ ਵਰਤ ਦਰਸਾਏ,
0: ਤਿੰਨੇ ਗੁਰੂ ਕੇ ਸਿੱਖਾਂ ਨੂੰ ਗਹਿਰੀ ਨਜ਼ਰ ਨਾਲ ਤੁਰਕ ਫੌਜਾਂ ਨੇ ਵੇਖਿਆ ਹੈ।
1: ਕਰਕੇ ਉਠਾਵਨ ਤੁਰਤ ਤੁਰਤ ਪੈ,
0: ਜਦੋਂ ਬਘਿਆੜ ਦੀ ਖੱਡ ਵਿੱਚ ਸਿੱਖ ਵੜੇ ਤੇ ਬਹੁਤ ਕਾਹਲੀ ਨਾਲ ਇਹ ਤੁਰਕਾਂ ਦੀ ਫੌਜ ਜਿਹੜੀ ਛਿਪ ਕੇ ਬੈਠੀ ਸੀ ਉਹ ਖੱਡ ਦੇ ਕੋਲ ਪਹੁੰਚ ਗਈ ਹੈ।
1: ਵਰਤ ਪਤਾ ਸਿੰਘ ਆਕੀ ਪੈ,
0: ਗੁਰੂ ਕੇ ਸਿੱਖ ਵੀ ਅੰਦਰ ਚਲੇ ਗਏ, ਇਹ ਬਾਹਰੋਂ ਬਾਜਾਂ ਮਾਰਦੇ ਆ ਬਾਹਰ ਨਿਕਲ ਆਓ, ਪਰ ਸਿੱਖ ਆਕੀ ਹੋ ਗਏ। ਆਕੀ ਦਾ ਅਰਥ ਹੁੰਦਾ ਬੇਪਰਵਾਹ, ਬੇਪਰਵਾਹ ਹੋ ਕੇ ਡੂੰਘੇ ਚਲੇ ਗਏ ਹਨ।
1: ਫੜ ਤਲਵਾਰ ਔਰ ਬੁਗਤੇ ਬਹਿ,
0: ਜੇ ਹੁਣ ਤੁਰਕਾਂ ਦੀ ਫੌਜ ਹਮਲਾ ਕਰਦੀ ਆ ਉਸ ਬਘਿਆੜ ਦੀ ਖੱਡ ਅੰਦਰ, ਸਿੱਖਾਂ ਕੋਲ ਕੀ, ਸਿੱਖਾਂ ਕੋਲ ਵੀ ਬੁਗਦੇ ਨੇ। ਇੱਥੇ ਸ਼ਬਦ ਵਰਤਿਆ ਭਾਈ ਸਾਹਿਬ ਨੇ, ਬੁਗਦੇ ਕਹਿੰਦੇ ਨੇ ਜਿਹੜੇ ਛੋਟੇ ਸ਼ਸਤਰ ਨੇ ਜਿਵੇਂ ਖੰਜਰ, ਉਹਨੂੰ ਬੁਗਦਾ ਕਹਿ ਦਿੰਦੇ ਨੇ। ਕਹਿਣ ਲੱਗੇ ਹੁਣ ਖੱਡ ਵਿੱਚ ਸਿੱਖ ਨੇ, ਤੁਰਕਾਂ ਦੀ ਫੌਜ ਖੱਡ ਵਿੱਚ ਹਮਲਾ ਕਰਦੇ ਆ ਬੰਦੇ ਵੜ ਕੇ ਇਹਨਾਂ ਦੇ, ਅੱਗੋਂ ਸਿੱਖ ਵੀ ਬੁਗਦੇ ਲੈ ਕੇ ਤੇ ਫਿਰ ਇਹਨਾਂ ਨੂੰ ਪੈਂਦੇ ਹਨ ਭਾਵ ਮਾਰਦੇ ਹਨ।
1: ਲੜਨ ਘੁਲਣ ਕੋ ਤਿਆਰ ਸੋ ਪੈ,
0: ਗੁਰੂ ਕੇ ਸਿੱਖ ਵੀ ਬੜੇ ਲੜਨ ਘੁਲਣ ਵਾਸਤੇ ਤਿਆਰ ਹਨ।
1: ਇੱਕ ਦੋ ਦਿਨ ਕੋ ਅਨਾਜ ਥੋ ਮਾਹੇ,
0: ਕਹਿਣ ਲੱਗੇ ਦੋ ਚਾਰ ਦਿਨਾਂ ਦਾ ਅਨਾਜ ਵੀ ਸਿੱਖ ਉਹ ਬਘਿਆੜ ਦੀ ਡੂੰਘੀ ਖੱਡ ਵਿੱਚ ਆਪਣੇ ਜੋਗਾ ਰੱਖਦੇ ਸਨ।
1: ਨੀਤ ਪਤਾਲ ਕੋ ਥੋ ਉਨ ਪਾਹੇ,
0: ਔਰ ਹੈਰਾਨਗੀ ਦੀ ਗੱਲ ਭਾਈ ਸਾਹਿਬ ਕਹਿੰਦੇ ਪਾਣੀ ਪਤਾਲ ਵਿੱਚੋਂ ਵਰਤ ਲੈਂਦੇ ਸਨ। ਕਿੰਨੀ ਡੂੰਘੀ ਖੱਡ ਲੈ ਗਏ, ਪਹਿਲਾਂ ਘਰਾਂ ਥਾਵਾਂ ਅੰਦਰ ਪੰਜਾਬ ਅੰਦਰ ਅੱਜ ਵੀ ਜਿਵੇਂ ਟਿਊਬਵੈਲ ਲੱਗਦੇ ਨੇ ਤੇ ਅੱਜ ਵੀ ਕੁਛ ਇਲਾਕੇ ਨੇ, ਅੱਜ ਭਾਵੇਂ ਮੱਛੀ ਮੋਟਰਾਂ ਆਦਿਕ ਆ ਗਈਆਂ, ਪਹਿਲਾਂ ਖੂਹ ਉੱਥੋਂ ਤੱਕ ਪੁੱਟਦੇ ਸਨ ਜਿੱਥੋਂ ਤੱਕ ਪਾਣੀ ਨਿਕਲਦਾ ਸੀ। ਕਹਿਣ ਲੱਗੇ ਇੰਨੀ ਡੂੰਘੀ ਖੱਡ ਲੈ ਗਏ ਗੁਰੂ ਕੇ ਸਿੱਖ ਬਘਿਆੜ ਦੀ ਕਿ ਰਾਸ਼ਨ ਦੋ ਚਾਰ ਦਿਨਾਂ ਦਾ ਰੱਖਦੇ ਸੀ ਕੋਲ, ਤੇ ਪਾਣੀ ਉਹ ਗੁਰੂ ਕੇ ਸਿੱਖ ਪਤਾਲ ਵਿੱਚੋਂ ਵਰਤ ਲੈਂਦੇ ਸਨ।
1: ਤੁਰਕਨ ਕੇ ਸੋ ਹੱਥ ਨਹੀਂ ਆਏ,
0: ਤੁਰਕਾਂ ਬੜੀ ਕੋਸ਼ਿਸ਼ ਕੀਤੀ ਸਿੱਖ ਉਹਨਾਂ ਦੇ ਹੱਥ ਨਹੀਂ ਆਏ ਹਨ।
1: ਤਬ ਤੁਰਕਾਂ ਯੋ ਮਤੇ ਪੰਤਾਏ,
0: ਫਿਰ ਤੁਰਕਾਂ ਨੇ ਅਗਲਾ ਮਤਾ ਪਕਾਇਆ ਵੀ ਸਿੱਖ ਇਵੇਂ ਸਾਡੇ ਹੱਥ ਵਿੱਚ ਨਹੀਂ ਆ ਰਹੇ ਹਨ।
1: ਦੋਹਰਾ ਮਾਰੋ ਬਦੂਕਨ ਸਲਕ ਬਹੁ ਵੱਡ ਹੋਏ ਜਾਏ ਧੂਆਂ ਧਾਰਾ।
0: ਤੁਰਕਾਂ ਸਲਾਹ ਬਣਾ ਲਈ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਸ਼ਸਤਰ ਨਾਲ ਸ਼ਸਤਰ ਦਾ ਵਾਰ ਨਹੀਂ ਚੱਲਣਾ, ਆਪਾਂ ਬੰਦੂਕਾਂ ਦੀਆਂ ਛਲਕਾਂ ਮਾਰੀਏ, ਭਾਵ ਬੰਦੂਕਾਂ ਦੇ ਮੂੰਹ ਕਰਕੇ ਖੱਡ ਵਾਲੇ ਪਾਸੇ, ਤੇ ਆਪਾਂ ਬੰਦੂਕਾਂ ਚਲਾਈਏ ਤੇ ਅੰਦਰ ਧੂਆਂ ਧਾਰ ਧੂਆਂ ਕਰ ਦਈਏ, ਸਿੱਖਾਂ ਨੂੰ ਸਾਹ ਲੈਣਾ ਔਖਾ ਹੋ ਜਾਏ ਅੰਦਰ। ਇਸ ਤਰ੍ਹਾਂ ਉਹਨਾਂ ਮਤਾ ਪਕਾ ਲਿਆ ਹੈ।
1: ਤੁਮੇ ਨਾਲ ਜਬ ਬੇਹੋਸ਼ ਹੋਇਆ ਲਿਹੋ ਕੱਢ ਕਰ ਮਾਰ।
0: ਜਦੋਂ ਧੂਏਂ ਦੇ ਨਾਲ ਗੁਰੂ ਕੇ ਸਿੱਖ ਬੇਹੋਸ਼ ਹੋ ਜਾਣਗੇ, ਫਿਰ ਆਪਾਂ ਖੱਡ ਵਿੱਚੋਂ ਖਿੱਚ ਕੇ ਬਾਹਰ ਕੱਢ ਕੇ ਮਾਰ ਮੁਕਾਵਾਂਗੇ। ਜਦੋਂ ਇਹਨਾਂ ਨੂੰ ਸਾਹ ਲੈਣਾ ਔਖਾ ਹੋ ਗਿਆ, ਇਵੇਂ ਇਹਨਾਂ ਮਤਾ ਪਕਾਇਆ ਤੁਰਕਾਂ ਪਾਪੀਆਂ ਨੇ।
1: ਚੁਪਈ ਸਭ ਬੰਦੂਕਾਂ ਮੱਧ ਖੱਡਣ ਜੇਰੀ।
0: ਉਸ ਵੇਲੇ ਇਹਨਾਂ ਨੇ ਬੰਦੂਕਾਂ ਦੇ ਮੂੰਹ ਖੱਡ ਵਾਲੇ ਪਾਸੇ ਕਰ ਲਏ ਹਨ।
1: ਬਹੁਤ ਬਰਸਾਈ ਅੰਦਰ ਗੋਰੀ,
0: ਬਹੁਤੀਆਂ ਗੋਲੀਆਂ ਭਾਈ ਸਾਹਿਬ ਕਹਿੰਦੇ ਇੱਕੋ ਵਾਰ ਲਗਾਤਾਰ ਬਹੁਤੀਆਂ ਗੋਲੀਆਂ ਚਲਾ ਦਿੱਤੀਆਂ ਖੱਡ ਅੰਦਰ।
1: ਧੂਆ ਤਾਰ ਤੈ ਪਇਓ ਕਨੇਰਾ,
0: ਹੁਣ ਅੰਦਰ ਧੂਆਂ ਰੋਲ ਕਰ ਦਿੱਤਾ, ਧੂਆਂ ਧਾਰ ਕਰ ਦਿੱਤਾ ਹੈ।
1: ਹਿਓ ਹੁਟਿਓ ਯੋ ਪਇਓ ਅੰਧੇਰਾ,
0: ਅੰਦਰ ਇਹ ਹਾਲਾਤ ਹੋ ਗਿਆ ਵੀ ਕੁੱਪ ਹਨੇਰਾ, ਉਪਰੋਂ ਗੋਲੀਆਂ ਦੀ ਛਲਕਾਂ, ਉਹਦਾ ਧੂਆਂ, ਸਿੱਖਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ।
1: ਤਬ ਉਨ ਸਿੰਘਾਂ ਨੇ ਬੜ ਦੁੱਖ ਲਹਿਓ,
0: ਭਾਈ ਸਾਹਿਬ ਕਹਿੰਦੇ ਨੇ ਸਿੱਖਾਂ ਨੇ ਉਸ ਵੇਲੇ ਬਹੁਤ ਦੁੱਖ ਪਾਇਆ। ਹੁਣ ਤਿੰਨ ਸਿੱਖ ਨੇ ਅੰਦਰ, ਲੱਦਾ ਸਿੰਘ, ਰਾਮ ਸਿੰਘ ਤੇ ਗੁਰੂ ਕਾ, ਇਹ ਜਿਹੜੇ ਗੁਰੂ ਕੇ ਸਿੱਖ ਨੇ ਸੁਲੱਖਣ ਸਿੰਘ, ਇਹਨਾਂ ਨੇ ਬਹੁਤਾ ਦੁੱਖ ਪਾਇਆ ਕਿਉਂਕਿ ਖੱਡ ਦਾ ਅੱਗੇ ਤੇ ਕੋਈ ਰਸਤਾ ਨਹੀਂ, ਖੱਡ ਅੰਦਰੋਂ ਪਤਾਲ ਤੱਕ ਪਹੁੰਚੀ ਹੋਈ ਹੈ। ਇਹਨਾਂ ਨੇ ਧੂਆਂ ਰੋਲ ਕਰ ਦਿੱਤਾ, ਸਿੱਖਾਂ ਬਹੁਤ ਦੁੱਖ ਪਾਇਆ, ਸਾਹ ਲੈਣਾ ਔਖਾ ਹੋ ਗਿਆ ਹੈ।
1: ਧੂਆਂ ਰੋਕਣ ਯਤਨ ਉਨ ਕਹਿਓ,
0: ਹੁਣ ਗੁਰੂ ਕੇ ਸਿੱਖ ਖੱਡ ਵਿੱਚ ਧੂਆਂ ਰੋਕਣ ਦਾ ਯਤਨ ਕਰਦੇ ਹਨ।
1: ਹੁਤੇ ਲੀੜੇ ਜੋ ਉਨਕੇ ਪਾਹੇ,
0: ਜਿਹੜਾ ਤਨ ਤੇ ਕੱਪੜਾ ਪਹਿਨਿਆ ਹੋਇਆ ਸੀ ਗੁਰੂ ਕੇ ਸਿੱਖਾਂ ਦੇ,
1: ਕਹਿ ਖੱਡਣ ਮੁਖ ਰੋਕਿਓ ਵਾਹੇ।
0: ਗੁਰੂ ਕੇ ਸਿੱਖਾਂ ਨੇ ਤਨ ਦਾ ਕੱਪੜਾ ਲਾ ਕੇ ਤੇ ਜਿਸ ਪਾਸੋਂ ਖੱਡ ਦਾ ਮੂੰਹ ਹੈ ਉਧਰਲੇ ਪਾਸੇ ਧੂਆਂ ਰੋਕਣ ਵਾਸਤੇ ਆਪਣੇ ਤਨ ਦੇ ਕੱਪੜੇ ਲਾ ਕੇ ਤੇ ਵਿਚਕਾਰ ਪਰਦਾ ਬਣਾ ਦਿੱਤਾ। ਵੇਖੋ ਕਿਹੋ ਜਿਹਾ ਹਾਲਾਤ ਹੈ, ਕਦੀ ਆਪਣੇ ਮਨਾਂ ਵਿੱਚ ਬੰਦੇ ਨੂੰ ਇੱਕ ਕਮਰੇ ਚ ਬੰਦ ਕਰ ਦਿਓ, ਉੱਥੇ ਵੀ ਬੰਦਾ ਆਪਣੇ ਆਪ ਵਿੱਚ ਪਰੇਸ਼ਾਨ ਹੋ ਜਾਂਦਾ ਹੈ। ਡੂੰਘੀ ਖੱਡ ਅੰਦਰ ਸਿੱਖਾਂ ਨੇ ਤਨ ਦਾ ਕੱਪੜਾ ਲਾਇਆ ਤੇ ਵਿਚਕਾਰ ਪਰਦਾ ਬਣਾ ਕੇ ਧੂਆਂ ਰੋਕਣ ਦੀ ਕੋਸ਼ਿਸ਼ ਕੀਤੀ ਹੈ।
1: ਫਿਰ ਤੁਰਕਣ ਕੇ ਯੋਂ ਚਿਤ ਆਈ,
0: ਫਿਰ ਇਹਨਾਂ ਤੁਰਕਾਂ ਪਾਪੀਆਂ ਦੇ ਮਨ ਵਿੱਚ ਹੋਰ ਖਿਆਲ ਪੈਦਾ ਹੋ ਗਿਆ ਹੈ।
1: ਪੜ ਲੋਕਨ ਖੱਡ ਲੈ ਪੁਟਾਈ,
0: ਕਹਿਣ ਲੱਗੇ ਆਪਾਂ ਲੋਕਾਂ ਨੂੰ ਲਿਆਈਏ, ਨੇੜੇ ਪਿੰਡ ਦੇ ਲੋਕਾਂ ਨੂੰ ਲਿਆ ਕੇ ਖੱਡ ਨੂੰ ਪੁੱਟ ਲਈਏ।
1: ਕਰ ਸਲਾਏ ਇਮ ਫੌਜ ਚੜੇ ਧਾਈ,
0: ਫੌਜ ਨੇ ਇਵੇਂ ਸਲਾਹ ਕਰਕੇ ਨੇੜੇ ਪਿੰਡ ਦੇ ਲੋਕਾਂ ਨੂੰ ਪਕੜ ਕੇ ਲੈ ਆਏ, ਨਾਲ ਲੈ ਕੇ ਫਿਰ ਚੜ ਕੇ ਆਏ ਨੇ ਖੱਡ ਦੇ ਕੋਲ।
1: ਐ ਲੋਕ ਕਰ ਰਹੀ ਫੜਾਈ,
0: ਸਾਰੇ ਲੋਕਾਂ ਨੂੰ ਕਈਆਂ ਫੜਾ ਦਿੱਤੀਆਂ, ਔਜ਼ਾਰ ਫੜਾ ਦਿੱਤੇ ਵੀ ਇਹ ਖੱਡ ਨੂੰ ਪੁੱਟਣਾ ਕਰੋ, ਅੰਦਰ ਧੂਆਂ ਰੋਲ ਕਰ ਦਿੱਤਾ। ਫਿਰ ਪਿੰਡ ਦੇ ਲੋਕਾਂ ਨੂੰ ਤੇ ਨਾਲ ਤੁਰਕਾਂ ਦੀ ਫੌਜ ਲੱਗੀ ਵੀ ਇਹ ਖੱਡ ਨੂੰ ਪੁੱਟਣਾ ਕਰੋ, ਕਈਆਂ ਪਕੜਾਈਆਂ।

0: ਉਹ ਜਿਹੜੇ ਲੋਕ ਨੇ ਨਾ, ਉਹ ਪਤਾ ਲੱਗ ਗਿਆ ਉਹਨਾਂ ਨੂੰ ਵੀ ਅੰਦਰ ਸਿੱਖਾਂ ਨੂੰ ਲੱਭਦੇ ਨੇ, ਤੇ ਵਿੱਚੋਂ ਚੰਗੇ ਲੋਕ ਸਿੱਖਾਂ ਨਾਲ ਵਫਾਦਾਰੀ ਰੱਖਦੇ ਸਨ, ਉਹਨਾਂ ਨੇ ਚਤੁਰਾਈ ਵਰਤੀ। ਉਹ ਕਈਆਂ ਦਾ ਟੱਕ ਚਲਾਉਂਦੇ ਜ਼ਰੂਰ ਆ, ਪਰ ਉਹ ਧਰਤੀ ਨੂੰ ਪੁੱਟਦੇ ਨਹੀਂ ਉਸ ਹਿਸਾਬ ਨਾਲ।
1: ਜਬ ਪੁੱਟੇ ਤਬ ਉਖੜ ਜਾਏ।
0: ਹੁਣ ਇਸ ਢੰਗ ਨਾਲ ਲੋਕ ਕਈ ਚਲਾਉਂਦੇ ਆ ਕਿ ਉਹ ਉਖੜ ਜਾਂਦੀ ਆ, ਦਸਤਾ ਟੁੱਟ ਜਾਂਦਾ। ਹੁਣ ਜਿਹੜਾ ਬੰਦੇ ਕਈਆਂ ਚਲਾਉਂਦੇ ਨੇ, ਉਹਨਾਂ ਨੂੰ ਪਤਾ ਵੀ ਕਈ ਦਾ ਟੱਕ ਕਿਵੇਂ ਮਾਰਨਾ। ਉਹ ਜਾਣ ਬੁੱਝ ਕੇ ਲੋਕ ਭਾਵ ਸਿੱਖਾਂ ਨਾਲ ਵਫਾਦਾਰੀ ਕਰਦੇ ਨੇ, ਉਹ ਕਈ ਦਾ ਟੱਕ ਇਸ ਢੰਗ ਨਾਲ ਮਾਰਦੇ ਆ ਕਿ ਉਹ ਉਖੜ ਜਾਂਦੀ ਆ, ਭਾਵ ਦਸਤਾ ਟੁੱਟ ਜਾਂਦਾ ਹੈ।
1: ਨਾਲੇ ਨੱਤ ਮੁਕੀ ਜੱਟ ਪੀ ਖਾਹੇ।
0: ਹੁਣ ਸ਼ਬਦ ਵਰਤਿਆ ਵੀ ਪਿੰਡਾਂ ਦੇ ਇਹ ਜੱਟ ਜ਼ਿਮੀਂਦਾਰ ਲੋਕ ਤੁਰਕਾਂ ਦੀਆਂ ਮੁਕੀਆਂ ਤੇ ਲੱਤਾਂ ਵੀ ਖਾਂਦੇ ਆ। ਉਹ ਜ਼ੋਰ ਪਾਉਂਦੇ ਆ ਨਾ ਵੀ ਪੁੱਟੋ ਇਹਨੂੰ, ਪਰ ਉਹ ਭਾਵੇਂ ਮੁਕੀਆਂ ਲੱਤਾਂ ਖਾਂਦੇ ਨੇ, ਪਰ ਫਿਰ ਵੀ ਉਹ ਕਈ ਢੰਗ ਨਾਲ ਨਹੀਂ ਚਲਾਉਂਦੇ। ਉਹ ਖੱਡ ਨੂੰ ਪੁੱਟਦੇ ਨਹੀਂ, ਇਸ ਢੰਗ ਨਾਲ ਜਾਣ ਬੁੱਝ ਕੇ ਮਾਰਦੇ ਆ ਕਿ ਉਹਦਾ ਦਸਤਾ ਟੁੱਟ ਜਾਂਦਾ ਹੈ।
1: ਦੋਹਰਾ ਕਈ ਠੁਕਰਾ ਮਨ ਕਾਤਰੇ ਸੱਦਨ ਗਏ ਤਰਖਾਣ।
0: ਕਹਿਣ ਲੱਗੇ ਜਦੋਂ ਦਸਤੇ ਤੋੜ ਦਿੱਤੇ ਆਮ ਲੋਕਾਂ ਨੇ ਕਈਆਂ ਦੇ, ਤੇ ਫਿਰ ਉਹ ਤਰਖਾਣਾ ਵੀਰਾਂ ਨੂੰ ਬੁਲਾਉਂਦੇ ਹਨ, ਦਸਤੇ ਪਵਾਉਣ ਵਾਸਤੇ ਤੁਰਕ ਤਰਖਾਣ ਵੀਰਾਂ ਨੂੰ, ਕਾਰੀਗਰ ਵੀਰਾਂ ਨੂੰ ਬੁਲਾਉਂਦੇ ਹਨ।
1: ਤੋਂ ਲੋ ਰਾਸੋ ਟੁੱਕ ਪਈ ਫੌਜ ਚਹਿ ਡੇਰੇ ਜਾਣ।
0: ਇਸੇ ਕੰਮ ਵਿੱਚ ਕਹਿਣ ਲੱਗੇ ਰਾਤ ਪੈ ਗਈ, ਪਹਿਲਾਂ ਧੂੰਆਂ ਛੱਡਿਆ, ਫਿਰ ਲੋਕਾਂ ਨੂੰ ਲਿਆਏ, ਫਿਰ ਕਈਆਂ ਦੇ ਦਸਤੇ ਟੁੱਟ ਗਏ। ਇੱਥੇ ਭਾਈ ਸਾਹਿਬ ਕਹਿੰਦੇ ਇਸ ਢੰਗ ਨਾਲ ਹੁਣ ਰਾਤ ਪਈ ਤੇ ਜਿਹੜੀ ਤੁਰਕਾਂ ਦੀ ਫੌਜ ਹੈ ਉਹ ਵਾਪਸ ਟਿਕਾਣਿਆਂ ਤੇ ਜਾਣਾ ਚਾਹੁੰਦੀ ਹੈ।
1: ਚੁਪਈ ਤਬ ਤੁਰਕਾਂ ਮਤ ਔਰੈ ਕਈ।
0: ਫਿਰ ਕਹਿਣ ਲੱਗੇ ਤੁਰਕਾਂ ਨੇ ਆਪਣੇ ਮਨ ਵਿੱਚ ਇੱਕ ਹੋਰ ਫੁਰਨਾ ਬਣਾ ਲਿਆ, ਇੱਕ ਹੋਰ ਇਹਨਾਂ ਅੰਦਰ ਮਤ ਪੈਦਾ ਹੋ ਗਈ ਹੈ।
1: ਖੱਡ ਪਰ ਇੰਧਨ ਅੱਗ ਲਾਏ ਦਈ।
0: ਹੁਣੇ ਪਾਪੀ ਤੀਜਾ ਕੰਮ ਕਰਨ ਲੱਗੇ ਨੇ, ਉਹ ਕੰਮ ਕਰਨ ਲੱਗੇ ਨੇ ਵੀ ਆਪਾਂ ਖੱਡ ਵਿੱਚ ਕਿਵੇਂ ਨਾ ਕਿਵੇਂ ਅੱਗ ਬਾਲ ਦਈਏ। ਉਹਨਾਂ ਨੇ ਅੰਦਰ ਅੱਗ ਲਾ ਦਿੱਤੀ ਹੈ।
1: ਅਗਨ ਪਹੁੰਚਦਾ ਕੱਪੜੇ ਸਾੜੀ।
0: ਅੱਗ ਇਸ ਢੰਗ ਨਾਲ ਲਾਈ ਕਿ ਉਹ ਅੱਗ ਜਿੱਥੇ ਸਿੱਖਾਂ ਨੇ ਕੱਪੜੇ ਪਾਏ ਸੀ ਨਾ ਵਿਚਕਾਰ ਧੂੰਆਂ ਰੋਕਣ ਵਾਸਤੇ, ਉੱਥੋਂ ਤੱਕ ਪਹੁੰਚ ਕੇ ਤੇ ਉਹਨੇ ਕੱਪੜੇ ਸਾੜ ਦਿੱਤੇ। ਅੰਦਰ ਤਿੰਨ ਸਿੱਖ ਬੈਠੇ ਨੇ ਖੜ ਦੇ ਅੰਦਰ ਡੂੰਘੇ, ਤੇ ਉਹਨਾਂ ਕੱਪੜੇ ਸਾੜ ਦਿੱਤੇ। ਇਸ ਢੰਗ ਨਾਲ ਅੱਗ ਬਾਲੀ ਹੈ।
1: ਇਮ ਸਿੰਘਨ ਕੋ ਪਈ ਖੁਵਾਰੀ।
0: ਫਿਰ ਅੱਗ ਲੱਗਣ ਤੇ ਸਿੱਖਾਂ ਨੇ ਬਹੁਤ ਦੁੱਖ ਝੱਲਿਆ, ਛੇਕ ਆਉਂਦਾ ਬੜੀ ਗੁਰੂ ਕੇ ਸਿੱਖਾਂ ਦੀ ਖੱਦਲ ਖੁਵਾਰੀ, ਬੜਾ ਦੁੱਖ ਮਿਲਿਆ ਹੈ ਗੁਰੂ ਕੇ ਸਿੱਖਾਂ ਨੂੰ।
1: ਫਿਰ ਸਿੰਘਨ ਕੀਓ ਯਤਨ ਸੋ ਔਰ।
0: ਫਿਰ ਸਿੱਖਾਂ ਨੇ ਅੱਗ ਬੁਝਾਉਣ ਦਾ ਹੋਰ ਯਤਨ ਕੀਤਾ ਹੈ।
1: ਗਿੱਲੀ ਮਿੱਟੀ ਸੋ ਮੁੰਦੀ ਠੋਰਾ।
0: ਸਿੱਖਾਂ ਨੇ ਵਿਉਂਤ ਬਣਾਈ, ਜਿਹੜੀ ਪਤਾਲ ਤੱਕ ਗਿੱਲੀ ਮਿੱਟੀ ਹੈ ਪਾਣੀ ਵਾਲੀ, ਖਾਡੀ ਨੀ ਡੂੰਘੀ ਸੀ, ਉਹ ਮਿੱਟੀ ਕੱਢ ਕੇ ਗਿੱਲੀ ਪੁੱਟ ਕੇ ਆਪਣੇ ਹੱਥਾਂ ਨਾਲ ਅੱਗ ਰੋਕਣ ਵਾਸਤੇ ਉਹਦੀ ਮਨ ਨੂੰ ਖੱਡ ਵਿੱਚ ਇੱਕ ਵੱਟ ਬਣਾ ਦਿੱਤੀ ਵੀ ਗਿੱਲੀ ਮਿੱਟੀ ਤੱਕ ਆਏਗੀ ਸਾਡਾ ਬਚਾਅ ਹੋ ਜਾਏਗਾ। ਇਹ ਢੰਗ ਵਰਤਿਆ ਗੁਰੂ ਕੇ ਸਿੱਖਾਂ ਨੇ।
1: ਇਸ ਬਿਧ ਜਾਨ ਉਹਨੇ ਬਚ ਰਹੀ।
0: ਗੁਰੂ ਦੀ ਕਿਰਪਾ ਹੋਈ ਵੀ ਇਸ ਢੰਗ ਕਰਕੇ ਗਿੱਲੀ ਮਿੱਟੀ ਕਰਕੇ, ਜਦੋਂ ਗਿੱਲੀ ਮਿੱਟੀ ਦੀ ਮਨ ਨੂੰ ਕੰਧ ਬਣਾ ਦਿੱਤੀ ਉਹ ਕਹਿ ਲਓ, ਤੇ ਗੁਰੂ ਕੇ ਸਿੱਖਾਂ ਦੀ ਜਾਨ ਬਚੀ ਰਹੀ, ਪਰ ਉਹਨਾਂ ਦੇ ਕੱਪੜੇ ਸੜ ਗਏ ਸਨ।
1: ਤੋਲੋ ਆਨ ਰਾਤ ਪੀ ਪਈ।
0: ਇਹਨੇ ਕਹਿਣ ਲੱਗੇ ਬਹੁਤ ਸੰਘਣੀ ਰਾਤ ਪੈ ਗਈ ਹੈ।
1: ਲੋਕਨ ਉਹਨੇ ਦਇਓ ਡਰ ਵਾਏ।
0: ਹੁਣ ਜਿਹੜੇ ਬਾਹਰ ਲੋਕ ਲੈ ਕੇ ਆਏ ਸੀ ਨਾ ਕਈਆਂ ਨਾਲ ਖੱਡ ਪੁੱਟਣ ਵਾਸਤੇ, ਉਹਨਾਂ ਲੋਕਾਂ ਨੇ ਤੁਰਕਾਂ ਨੂੰ ਜਾਣ ਕੇ ਡਰਾ ਦਿੱਤਾ ਹੈ।
1: ਰਾਤ ਪਰੈ ਮਾਰੇ ਸਿੰਘ ਆਏ।
0: ਉਹਨਾਂ ਆਖਿਆ ਵੀ ਰਾਤ ਪੈ ਗਈ ਆ ਤੇ ਬਾਹਰੀ ਜੰਗਲ ਵਿੱਚੋਂ ਹੋਰ ਸਿੰਘ ਆਉਂਦੇ ਆ ਇਸ ਵੇਲੇ, ਤੇ ਬਾਹਰੋਂ ਸਿੰਘਾਂ ਨੇ ਆਖੇ ਤੁਹਾਡੇ ਤੇ ਹਮਲਾ ਕਰ ਦੇਣਾ ਹੈ।
1: ਇਤ ਡਰ ਛਾੜ ਉਹਨੇ ਹੋਏ ਗਏ।
0: ਜਦੋਂ ਤੁਰਕਾਂ ਨੂੰ ਇਹ ਗੱਲ ਕਹੀ ਪਿੰਡ ਦੇ ਲੋਕਾਂ ਨੇ ਵੀ ਬਾਹਰੋਂ ਸਿੱਖਾਂ ਨੇ ਆ ਕੇ ਹਮਲਾ ਕਰਦੇ ਨੇ, ਰਾਤ ਪੈ ਗਈ ਆ, ਤੇ ਤੁਰਕ ਡਰਦਿਆਂ ਮਾਰੇ ਕਹਿਣ ਲੱਗੇ ਉੱਥੋਂ ਛੱਡ ਕੇ ਵਾਪਸ ਪਰਤਦੇ ਹਨ।
1: ਲੋਕ ਚਪੇਰੋਂ ਆਵਤ ਪੈ।
0: ਜਦੋਂ ਤੁਰਕਾਂ ਦੀ ਫੌਜ ਚਲੀ ਗਈ ਤੇ ਚਪੇਰ

0: ਪਰ ਇਵੇਂ ਕਰਕੇ ਉਹਨਾਂ ਨਾਲ ਭਾਣਾ ਵਰਤਿਆ ਹੈ।
1: ਜਿਨ ਸਿਰ ਬੀਤੀ 300 ਆਮ ਸੁਣੀ।
0: ਹੁਣ ਵੇਖੋ ਭਾਈ ਸਾਹਿਬ ਕਹਿੰਦੇ ਜਿਨ੍ਹਾਂ ਸਿੰਘਾਂ ਤੇ ਇਹ ਗੱਲ ਬੀਤੀ ਸੀ, ਜਿਹੜੇ ਮੇਰਾ ਤਾਇਆ ਲੱਗਦਾ ਸੀ ਲੱਦਾ ਸਿੰਘ, ਉਹਨਾਂ ਤੋਂ ਮੈਂ ਆਪਣੇ ਕੰਨਾਂ ਰਾਹੀਂ ਸੁਣੀ ਆ। ਭਾਵ ਇਹ ਮੈਂ ਆਪਣੇ ਤਾਏ ਤੋਂ ਜਿਨ੍ਹਾਂ ਸਿੰਘਾਂ ਨਾਲ ਬੀਤੀ ਉਹਨਾਂ ਸਿੰਘਾਂ ਤੋਂ ਮੈਂ ਇਹ ਗਾਥਾ ਸੁਣੀ ਹੈ।
1: ਰਤਨ ਸਿੰਘ ਸੋ ਲਿਖ ਦਈ ਗੁਣੀ।
0: ਨਾਲ ਬਚਨ ਵਰਤਿਆ ਹੈ ਸੰਗਤ ਜੀ, ਰਤਨ ਸਿੰਘ ਨੇ ਉਵੇਂ ਲਿਖ ਦਿੱਤਾ ਜਿਵੇਂ ਇਹ ਭਾਣਾ ਵਰਤਿਆ, ਜਿਵੇਂ ਮੈਂ ਸੁਣਿਆ ਹੈ।

0: ਹੁਣ ਭਾਈ ਸਾਹਿਬ ਕਹਿੰਦੇ ਇੰਨੇ ਵੱਡੇ ਦੁੱਖ ਸਹਿੰਦੇ ਸਨ ਗੁਰੂ ਕੇ ਸਿੱਖ, ਸਾਰੀ ਗਾਥਾ ਆਪਾਂ ਵਿਚਾਰੀ ਆ, ਪਰ ਕਹਿਣ ਲੱਗੇ ਆਪਣਾ ਆਪਣੀ ਧਰਤੀ ਤੇ ਪੰਜਾਬ ਦੇ ਖਿੱਤੇ ਤੇ ਪਾਤਸ਼ਾਹੀ ਦਾਅਵਾ ਨਹੀਂ ਛੱਡਦੇ ਸਨ। ਭਾਵੇਂ ਏਡਾ ਵੱਡਾ ਦੁੱਖ ਸਹਿੰਦੇ ਸਨ ਪਰ ਪਾਤਸ਼ਾਹੀ ਦਾਅਵੇ ਨਹੀਂ ਛੱਡਦੇ ਸਨ।
1: ਖੱਤਰੀ ਤਰਖਾਨ ਕਲਾਲ ਜੱਟ ਮਿਲੀ ਪਾਤਸ਼ਾਹੀ ਤਾਹੇ,
0: ਕਹਿਣ ਲੱਗੇ ਤਾਂ ਹੀ ਗੁਰੂ ਦੀ ਕਿਰਪਾ ਹੋਈ। ਭਾਵੇਂ ਖੱਤਰੀ ਸਿੱਖ, ਤਰਖਾਣ ਵੀਰ, ਕਲਾਲ ਜੱਟ, ਸਮੁੱਚੇ ਜਿੰਨੇ ਸਿੱਖ ਸਨ, ਗੁਰੂ ਨੇ ਉਹਨਾਂ ਦੀਆਂ ਝੋਲੀਆਂ ਵਿੱਚ ਪਾਤਸ਼ਾਹੀ ਵੀ ਪਾਈ। ਭਾਵ ਦੇ ਸਿੱਖਾਂ ਨੇ ਆਪਣੇ ਦ੍ਰਿੜ ਇਰਾਦੇ ਰੱਖੇ, ਜੇ ਉਹ ਆਪਣੇ ਸਿਦਕ ਵਿੱਚ ਪੱਕੇ ਰਹੇ, ਗੁਰੂ ਤੇ ਭਰੋਸਾ, ਭਜਨ ਬੰਦਗੀ ਕਰਦੇ ਰਹੇ। ਗੁਰੂ ਨੇ ਐਸੀ ਬਖਸ਼ਿਸ਼ ਵੀ ਵਰਤਾਈ, ਦੁੱਖ ਭਾਵੇਂ ਸਹੇ ਪਰ ਗੁਰੂ ਨੇ ਉਹਨਾਂ ਨੂੰ ਪਾਤਸ਼ਾਹੀ ਵੀ ਬਖਸ਼ਿਸ਼ ਕੀਤੀ ਹੈ। ਇਹ ਇੱਥੋਂ ਤੱਕ ਪ੍ਰਸੰਗ ਪੂਰਾ ਹੋ ਗਿਆ। ਸਾਹਿਬ ਰਹਿਮਤ ਕਰੇ, ਆਪਾਂ ਇਸੇ ਭਾਵ ਨੂੰ ਅੱਜ ਦੇ ਵਰਤਾਰੇ ਵਿੱਚ ਲੈ ਕੇ ਜਾਈਏ ਤੇ ਅੱਜ ਸੰਤ ਬਾਬਾ ਜਰਨੈਲ ਸਿੰਘ ਜੀ, ਮਹਾਨ ਆਤਮਾ, ਮਹਾਨ ਸੂਰਵੀਰ, ਬਚਨ ਕੇ ਬਲੀ ਗੁਰੂ ਕੇ ਸਿੱਖ ਦਾ, ਮਹਾਂਪੁਰਖਾਂ ਦਾ ਅੱਜ ਜਨਮ ਦਿਨ ਵੀ ਹੈ, ਆਪਾਂ ਇਸ ਗੱਲ ਨੂੰ ਲੈ ਕੇ 84 ਵਿੱਚ ਜੋ ਵਰਤਿਆ ਉਦੋਂ ਵੀ ਸਿੱਖਾਂ ਨੇ ਭਾਵੇਂ ਦੁੱਖ ਸਹੇ, ਘੱਲੂਘਾਰਾ ਵਾਪਰਿਆ, ਆਪਾਂ ਆਉਣ ਵਾਲੇ ਦਿਨਾਂ 'ਚ ਵਿਸਤਾਰ ਨਾਲ ਵਾਚਾਂਗੇ, ਪਰ ਗੁਰੂ ਕੇ ਸਿੱਖਾਂ ਨੇ ਆਪਣਾ ਦਾਅਵਾ, ਆਪਣੇ ਹੱਕ ਲਈ ਜੂਝੇ। ਅੱਜ ਵੀ ਸਾਨੂੰ ਇਹ ਮਨਾਂ ਵਿੱਚ ਭਾਵਨਾ ਰੱਖਣੀ ਚਾਹੀਦੀ ਆ, ਪੰਜਾਬ ਸਾਡੀ ਧਰਤੀ ਆ, ਉਸ ਦੇ ਲਈ ਹਮੇਸ਼ਾ ਅਸੀਂ ਹੱਕਾਂ ਲਈ ਉੱਦਮੀ ਬਣ ਕੇ ਸੇਵਾ ਸਿਮਰਨ ਕਰਕੇ ਗੁਰੂ ਦੇ ਬਚਨਾਂ ਨੂੰ ਕਮਾਈਏ। ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ, ਪ੍ਰਸੰਗ ਪੂਰਾ ਹੋ ਗਿਆ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੁਟ ਸ਼ੁਕਰ ਹੈ। ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਕਥਾ ਵਿਚਾਰ ਸਰਵਣ ਕੀਤੀ ਹੈ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਆਪ ਜੀ ਨੂੰ ਢਾਡੀ ਵਾਰਾਂ ਦੁਆਰਾ ਚੱਲ ਰਹੀ ਇਤਿਹਾਸਕ ਲੜੀ ਨਾਲ ਜੋੜਨਗੇ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ। ਆਓ ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਸੱਜ ਕੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

پیارے صاحب گراں دے پیارے صاحب گراں دے سنگت چ بیٹھے جو پیارے

ਉਦੋਂ ਕੌਣ ਜਾਣਦਾ ਸੀ ਇਹ ਬਾਲਕ ਹਰਮਨ ਪਿਆਰਾ, ਇਹ ਬਾਲਕ ਹਰਮਨ ਪਿਆਰਾ, ਇਹਦੇ

0: संगत जी लख लख होन बधाइयां संतां दे जन्म दियां संगत जी लख लख होन बधाइयां
1: जननी जने ता भगत जन कह दाता कै सूर नहीं ता जननी बांझ रहे काहे गवावे नूर। तुलसीदास जी कहिंदे ऐ कहिंदे जन्म देण वाली मां जां भगत नूं जां दानी नूं जां सुरमे नूं जन्म देवे नहीं अपना नूर ना गवावे। ते बंदगी वालियां मावां दी कुख दे विचों जोधे पुरख महान पुरख बड़ी पुरख जन्म लैंदे ऐ। पुराने समय दे विच बीबियां ना जिहड़ियां सियाणियां बीबियां अपनियां नूहां नूं समत दिंदियां सन वी धीओ अमृत वेले उठ के घट्टो घट जपजी साहब का पाठ जरूर करो। उदों भावें साडियां माइयां अनपढ़ सी जे जपजी साहब नहीं आउंदा पढ़ाई नहीं कोले ते 10-20 मिंट अद्धा घंटा बह के रब रब जरूर करना चाहे काढ़नी चो दुध रड़कदे होना जिवें बीबी अमरो दुध रड़कदी बाणी पढ़ी जा रही सी बीबी अमरो। गुरु अमरदास महाराज सचे पातशाह जदों अकाल पुरख निरंकार दे चरणां च आए आ बीबी अमरो दे बोल उहनां दे हिरदे नूं छू गए सी ते बीबी अमरो गुरु अंगद दे महाराज सचे पातशाह दूसरे सतगुरु नानक साहिब महाराज दे रूप दी पुत्री ते भाई अमरू जी दे भतीजे नूं ब्याही आ बाबे अमरू दे भतीजे नूं ते बाबा अमरू जी तीर्थ यात्रा करदे फिरदे ऐ। जिंदगी दे विच बड़ा कर्म कमाए ने नेक कर्म ते जदों तीर्थ यात्रा करके वापस आउंदे आ राह दे विच किसे पंडित नाल मिलाप हुंदा है ते पंडित ने कहा वी तुसीं नगुरे अमरू जी खड़े तुहाडे हत्थों खाणा पीणा नहीं सी मैं क्योंकि नगुरे का है नाओ बुरा। ਆਪਾਂ ਜਦੋਂ ਵੀ ਜਨਮ ਲੈ ਲਿਆ ਨਾ ਸਿੱਖਾਂ ਦੇ ਘਰੇ ਅਸੀਂ ਗੁਰੂ ਵਾਲੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ 10 ਪਾਤਸ਼ਾਹੀਆਂ ਸਾਡੇ ਗੁਰੂ ਨੇ ਤੇ ਪਰ ਜਿਹੜਾ ਬੰਦਾ ਗੁਰੂ ਵਾਲਾ ਹੋ ਕੇ ਐਵੇਂ ਦੇਹ ਧਾਰੀਆਂ ਨੂੰ ਮੱਥੇ ਟੇਕਦਾ ਫਿਰੇ ਜਾਂ ਧਾਗੇ ਤਬੀਤ ਪੁੱਛਾਂ ਕਢਾਉਂਦਾ ਫਿਰੇ ਉਹ ਫਿਰ ਰੱਬ ਕਹਿੰਦਾ ਵੀ ਤੂੰ ਨਹੀਂ ਫਿਰ ਮੇਰੇ ਨਾਲ ਵਾਸਤਾ ਨਹੀਂ ਤੇਰਾ ਰਹਿਣੀ ਰਹੇ ਸੋਈ ਸਿੱਖ ਮੇਰਾ ਹਉ ਸਾਹਿਬ ਮੈਂ ਉਸ ਕਾ ਤੇਰਾ ਰਹਿਤ ਬਿਨਾ ਨਾ ਸਿੱਖਾ ਖਾਵੇ ਰਹਿਤ ਬਿਨਾ ਦਰ ਚੋਟਾ ਖਾਵੇ। ਜੇ ਸਿੱਖਾਂ ਸਿੱਖਾਂ ਦੇ ਘਰੇ ਜੰਮੇ ਆ ਤੇ ਜੇ ਇਹ ਮਾਣ ਮਹਿਸੂਸ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ ਤੇ ਫਿਰ ਇੱਥੇ ਇੱਕ ਦੇ ਬਣ ਕੇ ਰਹਿਣਾ ਪੈਣਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਇਸ ਮਾਲਕ ਤੇ ਹੀ ਭਰੋਸਾ ਰੱਖਣਾ ਪੈਣਾ ਰਾਜ ਕਰਾਵੇ ਤਾਂ ਕਵਣ ਬੜਾਈ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਅਰਦਾਸ ਇਹਦੇ ਮੂਹਰੀ ਕਰਨੀ ਪੈਣੀ ਹੈ ਤੇ ਇਹ ਆਪਣੇ ਸੇਵਕਾਂ ਨੂੰ ਮੇਰਾ ਮਾਲਕ ਆ ਜਿਹੜਾ ਦਾਤੇ ਬਣਾਉਂਦਾ ਮੰਗਤੇ ਨਹੀਂ ਬਣਾਉਂਦਾ ਇਹ ਨੋਟ ਕਰਿਓ। ਮਹਾਰਾਜ ਨੇ ਸੁੱਖ ਮੰਗੀ ਆ ਸਾਡੀ ਕਲਗੀਧਰ ਪਾਤਸ਼ਾਹ ਸਾਰਾ ਪਰਿਵਾਰ ਵਾਰ ਕੇ ਕੋਈ ਪੰਗਤੀ ਪੜ੍ਹੀ ਜਾਂਦੇ ਸੁਖੀ ਬਸੈ ਮੋਰੋ ਪਰਿਵਾਰਾ ਤੇ ਭਾਈ ਦਾ ਸਿੰਘ ਕਹਿੰਦੇ ਮਹਾਰਾਜ ਵਾਰ ਵਾਰ ਇਹੀ ਪੰਗਤੀ ਪੜ੍ਹ ਰਹੇ ਹੋ ਪਰਿਵਾਰ ਤਾਂ ਵਾਰ ਤਾਂ ਤੁਹਾਨੂੰ ਪਤਾ ਦੁਨੀਆਂ ਨੂੰ ਪਤਾ ਲੱਗ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿਹੜੇ ਪਰਿਵਾਰ ਦੀ ਸੁੱਖ ਮੰਗਦੇ ਹੋ। ਮਹਾਰਾਜ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ। ਆ ਸਾਡੀ ਸਿੱਖਾਂ ਦੀ ਮਹਾਰਾਜ ਨੇ ਸੁੱਖ ਮੰਗੀ ਆ ਇਹਨਾਂ ਪੁੱਤਰਾਂ ਤੋਂ ਉਚਾਰੇ ਲਾਲ ਵਾਰ ਤੇ। ਮਹਾਰਾਜ ਕਹਿੰਦੇ ਮੇਰਾ ਪਰਿਵਾਰ ਆ ਮੇਰੇ ਪੁੱਤਰ ਧੀਆਂ ਏ ਤੇ ਅਸੀਂ ਉਹਦਾ ਪਰਿਵਾਰ ਉਹਦੇ ਪੁੱਤਰ ਧੀਆਂ ਬਣ ਕੇ ਕਿਵੇਂ ਰਹਿਣਾ ਇਹ ਸਾਡੇ ਤੇ ਨਿਰਭਰ ਆ। ਆਓ ਬੀਬੀ ਅਮਰੋ ਦੇ ਬੋਲਾਂ ਨਾਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪੁੱਤਰੀ ਤੂੰ ਇਹ ਕਿਹਦੇ ਸ਼ਬਦ ਪੜ੍ਹਦੀ ਹੈ ਕਿਹਦੀ ਗੁਰਬਾਣੀ ਹੈ ਕਿਹਦੇ ਬੋਲ ਆ ਜਿਹੜੇ ਮਨ ਨੂੰ ਠੰਡਕ ਪਾ ਗਏ ਜਿਹੜੇ ਮਨ ਨੂੰ ਸ਼ਾਂਤੀ ਦੇ ਗਏ ਟਿਕਾਓ ਦੇ ਗਏ ਸਕੂਨ ਆ ਗਿਆ ਮਨ ਨੂੰ ਭਟਕਦੀ ਆਤਮਾ ਠਰ ਗਈ। ਤੇ ਬੀਬੀ ਅਮਰੋ ਨੇ ਕਿਹਾ ਸੀ ਬਾਬਾ ਜੀ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ ਇਹਨੇ ਕੌੜੇ ਰੀਠੇ ਮਿੱਠੇ ਕੀਤੇ ਹੈ ਇਸ ਬਾਣੀ ਨੇ ਸੱਜਣ ਠੱਗ ਭੂਮੀਆਂ ਚੋਰ ਪ੍ਰੇਮਾ ਕੋੜੀ ਹਮਜਾ ਗੌਂਸ ਪੀਰ ਸਧਨਾ ਕਸਾਈ ਬੜੀ ਕਧਾਰੀ ਕਿਹੜੇ ਕਿਹੜੇ ਦਸਾਂ ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਨਾਤ ਹੈ। ਕਹਿੰਦੀ ਬੀਬੀ ਅਮਰੋ ਕਹਿੰਦੀ ਦੁਨੀਆਂ ਤੇ ਕੋਈ ਵਿਗਿਆਨੀ ਬੇਸ਼ੱਕ ਐਸਾ ਉੱਠ ਖੜੇ ਵੀ ਆਕਾਸ਼ ਦੇ ਤਾਰੇ ਗਿਣ ਲਵੇ ਪਰ ਅੱਜ ਤੱਕ ਕੋਈ ਗਿਣ ਨਹੀਂ ਸਕਿਆ ਪਰ ਫਿਰ ਵੀ ਜੇ ਕੋਈ ਗਿਣ ਵੀ ਲਵੇ ਤੇ ਉਹਨਾਂ ਦੀ ਗਿਣਤੀ ਨਹੀਂ ਹੋਣੀ ਕਿਸੇ ਤੋਂ ਜਿੰਨੇ ਮੇਰੇ ਬਾਬੇ ਨਾਨਕ ਨੇ ਤਾਰਤੇ। ਤੇ ਅੰਮ੍ਰਿਤ ਵੇਲੇ ਦਾ ਹੀ ਪ੍ਰਭਾਵ ਸੀ ਇਹ ਬੀਬੀ ਉੱਠ ਕੇ ਬਾਣੀ ਪੜ੍ਹ ਰਹੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਉਦੋਂ ਬਾਬਾ ਅਮਰੂ ਜੀ ਹਲੇ ਗੁਰੂ ਨਹੀਂ ਬਣੇ ਤੇ ਬਾਣੀ ਨਾਲ ਲਿਵ ਜੁੜ ਗਈ, ਮਹਾਰਾਜ ਦੇ ਦਰਸ਼ਨ ਕੀਤੇ। ਫਿਰ ਕੁੜਮਾ ਦੇ ਜਾ ਕੇ ਨਾ ਗੁਰੂ ਅੰਗਦ ਦੇਵ ਮਹਾਰਾਜ ਦੇ ਜਾ ਕੇ ਘਰੇ ਦਰਬਾਰ ਦੇ ਵਿੱਚ ਨੌਕਰ ਬਣ ਕੇ ਸਭਾਵਾਂ ਨਿਭਾਉਂਦੇ ਰਹੇ। ਆਮ ਆਪਾਂ ਦੇਖਦੇ ਵੀ ਮੁੰਡੇ ਵਾਲਾ ਕਹਿੰਦਾ ਹੁੰਦਾ ਵੀ ਮੈਂ ਮੇਰਾ ਰੁਤਬਾ ਉਹਦਾ ਵੱਡਾ, ਆਮ ਹੀ ਗੱਲ ਆ ਇਹ, ਪਰ ਇਹ ਮੁੰਡੇ ਵਾਲਿਆਂ ਵਿੱਚੋਂ ਆ। ਪਰ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਭੌਰੇ ਆ, ਸੇਵਕਾਂ ਕੁੜਮ ਬਣ ਕੇ ਨਹੀਂ ਆਏ, ਸੇਵਾਦਾਰ ਬਣ ਕੇ ਆਏ ਆ, ਝਾੜੂ ਬਰਦਾਰ ਬਣ ਕੇ ਆਏ ਆ, ਨੀਵੇਂ ਹੋ ਕੇ ਆਏ ਆ, ਮਨ ਦੇ ਵਿੱਚ ਕੋਈ ਮਾਣ ਹੀ ਨਹੀਂ। ਆਓ ਮੈਂ ਬੇਨਤੀ ਇਹ ਤਾਂ ਕੀਤੀ ਕਿ ਭੈਣਾਂ ਬੀਬੀਆਂ ਅੰਮ੍ਰਿਤ ਵੇਲੇ ਉੱਠ ਕੇ ਨਾਲ ਗੁਰਬਾਣੀ ਜ਼ਰੂਰ ਪੜਿਆ ਕਰਨ, ਕਿਉਂਕਿ ਸਾਡੀਆਂ ਧੀਆਂ ਸਾਡੀਆਂ ਨੌਹਾਂ ਦੀ ਕੁੱਖਾਂ ਦੇ ਵਿੱਚੋਂ ਜਿਨ੍ਹਾਂ ਬੱਚਿਆਂ ਨੇ ਜਨਮ ਲੈਣਾ ਉਹ ਬੱਚੇ ਫਿਰ ਪਰਉਪਕਾਰੀ ਬਣਨ, ਉਹ ਬੱਚੇ ਫਿਰ ਯੋਧੇ ਬਣਨ, ਬੜੀ ਬਣਨ, ਉਹ ਬੱਚੇ ਵਿਦਵਾਨ ਬਣਨ, ਉਹ ਬੱਚੇ ਪਰਉਪਕਾਰੀ ਹੋਣ, ਉਹ ਬੱਚੇ ਦੁਨੀਆਂ ਦੀ ਭਲਾਈ ਲਈ ਨੇਕ ਕਰਮ ਕਰਨ। ਇਹ ਤਾਂ ਹੋਣਾ ਜੇ ਅਸੀਂ ਗੁਰਬਾਣੀ ਨਾਲ ਜੁੜੇ ਹੋਵਾਂਗੇ, ਇਤਿਹਾਸ ਨਾਲ ਜੁੜੇ ਹੋਵਾਂਗੇ। ਆਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਰੋਡੇ ਪਿੰਡ ਵਿੱਚ ਰਸ਼ਨਾਈਆਂ ਕੀਤੀਆਂ, ਮਾਤਾ ਪਿਤਾ ਦੇ ਚਰਨਾਂ 'ਚ ਨਮਸਕਾਰ ਕਰੀਏ, ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਹੋਣੀ ਹੈ। ਜਿਹੜੇ ਐਸੇ ਬੜੀ ਪੁਰਖ ਨੂੰ ਜਨਮ ਦਿੱਤਾ, ਅਤੇ ਮੈਂ ਦੁਪਹਿਰ ਦੇ ਦੀਵਾਨਾਂ 'ਚ ਬੇਨਤੀ ਕੀਤੀ ਸੀ ਵੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ ਅਤੇ ਉਹਨਾਂ ਨੇ ਮਸਤਕ ਦੇਖਿਆ, ਮਹਾਂਪੁਰਖ ਪਛਾਣ ਲੈਂਦੇ ਆ। ਇੱਕ ਤਾਂ ਹੁੰਦਾ ਨਾ ਵੀ ਪੰਡਿਤ ਐਵੇਂ ਟੇਵੇ ਲਾਉਂਦੇ ਝੂਠੀਆਂ ਸੱਚੀਆਂ ਗੱਲਾਂ ਕਰਕੇ ਵੀ ਸ਼ਨੀ ਗ੍ਰਹਿ ਆ ਫਲਾਨਾ ਢਮਕਾ, ਅਤੇ ਆਪਣੇ ਜਿਹੜੇ ਪੜ੍ਹੇ ਲਿਖੇ ਉਹ ਵੀ ਮੂਹਰੇ ਬਹਿ ਕੇ ਪੁੱਛਾਂ ਕਢਾਉਂਦੇ ਆ, ਅਤੇ ਉਹ ਵੀ ਮਨਮਤ ਦੇ ਨਾਲ ਜੁੜ ਜਾਂਦੇ ਆ। ਇੱਥੇ ਵਕੀਲ ਨਾਰੀਅਲ ਤਾਰਦੇ ਦੇਖੇ ਆ, ਖੋਪੇ ਧਰਦੇ ਦੇਖੇ ਆ, ਖੰਮਣੀਆਂ ਬਣਦੇ ਦੇਖੇ ਆ, ਇੱਥੇ ਹਾਰਟ ਦੇ ਡਾਕਟਰ ਆ ਜਿਹੜੇ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਆ ਦੁਨੀਆਂ ਦੇ ਉੱਤੇ, ਕਿਉਂਕਿ ਜਿਹੜਾ ਰੱਬ ਆ ਨਾ ਪਰਮੇਸ਼ਰ ਆ ਅਕਾਲ ਪੁਰਖ ਆ ਉਹਦੇ ਹੱਥ ਵਿੱਚ ਡੋਰੀਆਂ ਸਾਰੀਆਂ, ਬੁਰੇ ਭਲੇ ਹਮ ਥਾਰੇ ਪ੍ਰਭ ਡੋਰੀ ਹੱਥ ਤੁਮਾਰੇ, ਇਹਦੇ ਹੱਥ ਵਿੱਚ ਡੋਰੀ ਹੈ, ਦੁਨੀਆਂ ਦੇ ਹੱਥ 'ਚ ਡੋਰੀ ਨਹੀਂ ਕੋਈ। ਅਤੇ ਜਿਹੜਾ ਮਸਤਕ ਆ ਨਾ, ਮਸਤਕ ਮਹਾਂਪੁਰਖ ਪਛਾਣ ਲੈਂਦੇ ਹੁੰਦੇ, ਮਹਾਂਪੁਰਖ ਪਛਾਣ ਲੈਂਦੇ ਮਸਤਕ ਨੂੰ। ਅਤੇ ਇਹ ਪਛਾਣਨ ਦੀ ਗੱਲ ਇਹ ਨਹੀਂ ਵੀ ਉਹ ਕੋਈ ਜੰਤਰ ਮੰਤਰ ਜਾਣਦੇ ਹੁੰਦੇ ਆ, ਉਹ ਬੰਦਗੀ ਵਾਲੇ ਹੁੰਦੇ ਆ। ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਨਾ ਉਹ ਬੰਦਗੀ ਵਾਲਿਆਂ ਨੂੰ ਪਛਾਣ ਲੈਂਦੀਆਂ। ਇਹ ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ, ਸਤਿਗੁਰੂ ਕਹਿੰਦੇ ਆ, ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਇੱਥੇ ਭੁਲੇਖਾ ਨਿਕਲ ਜਾਂਦਾ ਸਾਡਾ ਵੀ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਪਛਾਣ ਲਿਆ ਇਸ ਬੱਚੇ ਨੂੰ, ਦੇਖ ਲਿਆ ਦੇ ਮਸਤਕ ਨੂੰ ਵੀ ਇਹਨੇ ਦੁਨੀਆਂ ਦਾ ਮਹਾਨ, ਦੁਨੀਆਂ ਦਾ ਬ੍ਰਹਿਬਰ ਬਣ ਜਾਣਾ, ਮਹਾਨ ਯੋਧਾ, ਮਹਾਨ ਬਲੀ, ਇਹ ਉਹ ਬੱਚਾ ਏ ਜਿਹਨੇ ਸਰਕਾਰਾਂ ਦੇ ਤਖ਼ਤ ਹਿਲਾ ਦੇਣੇ ਹੈ, ਜਿਹਨੇ ਕੌਮ ਦੀਆਂ ਹੱਕਾਂ ਦੀ ਗੱਲ ਕਰਨੀ ਹੈ, ਜਿਹਨੇ ਆਪਦੇ ਰਾਜ ਭਾਗ ਦੀ ਗੱਲ ਕਰਨੀ ਹੈ, ਜਿਹਨੇ ਸਿੱਖੀ ਦੀ ਗੱਲ ਕਰਨੀ ਹੈ, ਜਿਹਨੇ ਆਜ਼ਾਦੀ ਦੀ ਗੱਲ ਕਰਨੀ ਹੈ। ਬਾਜ਼ ਨੂੰ ਪਿੰਜਰੇ ਵਿੱਚ ਬੰਦ ਕਰ ਦਈਏ ਜਾਂ ਫਿਰ ਪਿੰਜਰਾ ਤੋੜ ਕੇ ਬਾਜ਼ ਨਿਕਲ ਜਾਂਦਾ, ਅਤੇ ਜਾਂ ਫਿਰ ਸਿਰ ਮਾਰ ਮਾਰ ਕੇ ਆਪ ਕੁਰਬਾਨ ਹੋ ਜਾਂਦਾ, ਪਿੰਜਰੇ 'ਚ ਕਦੇ ਬਾਜ਼ ਨਹੀਂ ਰਹਿੰਦੇ। ਗੁਲਾਮੀ ਕਦੇ ਸ਼ੇਰ ਕਦੇ ਗੁਲਾਮੀ ਨਹੀਂ ਸਹਿੰਦੇ, ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਆ ਕੋਈ ਸਿਰੇ ਚੜ੍ਹਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ, ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ, ਪਾਰਸ ਨੂੰ ਸਮਝਾ ਲਾ ਖੈੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੀਆਂ ਜਾਂਦਾ।

ਸੁੱਤਾ ਜਾ ਕੇ ਕਦੇ ਨੀ ਖੁਸ਼ ਹੁੰਦਾ, ਬੜੇ ਲੋਕ ਜਗਾ ਕੇ ਦੇਖਿਆ ਮੈਂ, ਲਾਈ ਲੱਗਣੀ ਕਿਸੇ ਦੀ ਗੱਲ ਸੁਣਦਾ, ਬੜੀ ਵਾਰ ਸਮਝਾ ਕੇ ਦੇਖਿਆ ਮੈਂ, ਕੁੱਤਾ ਮਾਲਕ ਦਾ ਕਦੇ ਨੀ ਦਰ ਛੱਡਦਾ, ਸੁੱਕਾ ਟੁੱਕਰ ਵੀ ਪਾ ਕੇ ਦੇਖਿਆ ਮੈਂ, ਮੈਨੂੰ ਕਿਸੇ ਨਾ ਹੱਸ ਕੇ ਗੱਲ ਲਾਇਆ, ਬੜੇ ਲੋਕ ਹਸਾ ਕੇ ਦੇਖਿਆ ਮੈਂ, ਸੱਪ ਕਦੇ ਵੀ ਮੈਂ ਤਾਂ ਨਹੀਂ ਬਣ ਸਕਦੇ, ਹੱਥੀ ਦੁੱਧ ਪਿਆ ਕੇ ਦੇਖਿਆ ਮੈਂ। ਇਹ ਸੰਸਾਰ ਦੀ ਜਿਹੜੀ ਰੀਤੀ ਆ ਨਾ, ਇਹ ਬੜੀ ਪੁੱਠੀ ਹੈ। ਇੱਥੇ ਚੰਗਾ ਕਹੀਏ ਤੇ ਦੁਨੀਆਂ ਮਾੜਾ ਬਣਦੀ ਹੈ, ਤੇ ਮਾੜੇ ਪਾਸੇ ਲਾ ਲਈਏ ਦੁਨੀਆਂ ਚੰਗਾ ਬਣਦੀ ਹੈ। ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਉਠ ਖਲੋਆ। ਕਹਿੰਦੇ ਨਾਮ ਜਪਣ ਵੇਲੇ ਤਾਂ ਬੰਦਾ ਅੰਮ੍ਰਿਤ ਵੇਲੇ ਕਹਿੰਦਾ ਵੀ ਹਲੇ ਥੋੜੀ ਨੀਂਦ ਹੋਰ ਸੌਂ ਜਾ, ਹੋਰ ਆਰਾਮ ਕਰ ਲਾਂ, ਤੇ ਜੇ ਕਿਤੇ ਬਰਿਆਈ ਕਰਨੀ ਹੋਵੇ ਭਾਵੇਂ ਅੱਧੀ ਰਾਤ ਤੁਰਨਾ ਪਵੇ ਤੁਰ ਪੈਂਦਾ। ਆਓ ਗੱਲ ਕਰਾਂ ਮੈਂ, ਉਹ ਸਮਾਨ ਦੀ ਜਰਨੈਲ ਦੀ ਜਗਾਉਣ ਵਾਲਾ ਹੋਵੇ ਤੇ ਲੋਕ ਜਾਗ ਵੀ ਪੈਂਦੇ। ਜਿਹਦੇ ਆਪਦੇ ਅੰਦਰ ਕੁਛ ਹੋਵੇ ਨਾ, ਜਿਹਦੇ ਆਪਦੇ ਅੰਦਰ ਕੁਛ ਹੋਵੇ ਉਹੀ ਕਿਸੇ ਨੂੰ ਕੁਝ ਦੇ ਸਕਦਾ ਹੈ। ਖਾਲੀ ਝੋਲੀ ਵਾਲਾ ਕਿਸੇ ਦੀ ਝੋਲੀ ਨਹੀਂ ਭਰ ਸਕਦਾ ਹੈ, ਤੇ ਜਿਹਦੇ ਭੰਡਾਰੇ ਭਰੇ ਹੋਏ ਹੈ ਬਰਕਤਾਂ ਜਿਹਦੇ ਕੋਲੇ, ਉਹ ਭਾਵੇਂ ਨਾਮ ਦੀਆਂ ਹੋਣ, ਬੰਦਗੀ ਦੀਆਂ ਹੋਣ, ਭਾਵੇਂ ਦੁਨਿਆਵੀ ਖਜ਼ਾਨਿਆਂ ਦੀਆਂ ਹੋਣ, ਉਹੀ ਵੰਡ ਸਕਦਾ ਹੈ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਵੇਂ ਸੁੱਤੀ ਕੌਮ ਨੂੰ ਜਗਾਇਆ, ਜਿਵੇਂ ਹਲਾਉਣਾ ਦਿੱਤਾ, ਜਿਵੇਂ ਕਿਹਾ ਜੋਧਿਓ ਤੁਸੀਂ ਆਜ਼ਾਦ ਹੋ, ਤੁਸੀਂ ਬਾਜਾਂ ਵਾਲੇ ਪਾਤਸ਼ਾਹ ਦੇ ਪੁੱਤਰ ਹੋ, ਅਸੀਂ ਗੁਲਾਮ ਨਹੀਂ, ਅਸੀਂ ਜਿਹੜੇ ਹੱਕ ਲੈਣੇ ਆ ਧੌਣ ਤੇ ਗੋਡਾ ਰੱਖ ਕੇ ਸਰਕਾਰਾਂ ਦੇ ਲੈ ਲਾਂਗੇ। ਉਹ ਜਿਵੇਂ ਘਰ ਘਰ ਦੇ ਵਿੱਚ ਪ੍ਰਚਾਰ ਦੀ ਦਾਤ ਤੇ ਅੰਮ੍ਰਿਤ ਦੀਆਂ ਦਾਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵਰਤਾਈਆਂ। ਮੈਨੂੰ ਗੱਲ ਚੇਤੇ ਹੈ, ਸਾਡੇ ਨਗਰ ਅਜੀਤਵਾਲ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 1982 ਵਿੱਚ ਆਏ। ਦਾਸ ਜੋ ਦੂਜੀ ਤੀਜੀ ਕਲਾਸ 'ਚ ਪੜ੍ਹਦਾ ਸੀ, ਤੇ ਉਦੋਂ ਹੀ ਦਾਸ ਨੇ ਅੰਮ੍ਰਿਤਪਾਨ ਕੀਤਾ ਮਹਾਂਪੁਰਖਾਂ ਕੋਲੋਂ। ਉਹਨਾਂ ਨੇ ਆਏ ਸਾਡੇ ਗੁਰਦੁਆਰਾ ਸੰਧੂ ਪੱਤੀ ਆ ਅਜੀਤਵਾਲ ਨਗਰ ਦੇ ਵਿੱਚ, ਉੱਥੇ ਅੰਮ੍ਰਿਤ ਸੰਚਾਰ ਹੋਇਆ ਸੀ ਇਹ, ਤੇ ਉਹਨਾਂ ਨੇ ਮੈਕ ਤੇ ਖੜ ਕੇ ਮਹਾਂਪੁਰਖਾਂ ਨੇ ਗੱਲ ਇਹ ਕਹੀ ਸੀ। ਦਾਸ ਨੇ ਸੁਣੀ, ਅੱਖੀ ਡਿੱਠੀ ਗੱਲ ਆ, ਕੰਨੀ ਸੁਣੀ। ਉਹ ਕਹਿੰਦੇ ਵੀ ਗੁਰੂ ਦੇ ਪਿਆਰੇ ਹੋ, ਵੱਡੇ ਭਾਗਾਂ ਵਾਲੇ ਹੋ ਤੁਸੀਂ, ਗੁਰੂ ਬਾਜਾਂ ਵਾਲੇ ਪਾਤਸ਼ਾਹ ਦਾ ਬਾਪੂ ਦਾ ਅੰਮ੍ਰਿਤ ਪਾਨ ਕਰਨ ਆਏ ਹੋ, ਕੱਲ ਨੂੰ ਇਹ ਨਾ ਕਿਹਾ ਜਾ ਕੇ ਵੀ ਮੈਂ ਭਿੰਡਰਾਂ ਵਾਲਿਆਂ ਦਾ ਅੰਮ੍ਰਿਤ ਛਕਿਆ। ਹੁਣ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਕਹਿੰਦਾ ਮੈਂ ਵਿਧੀ ਚੰਦੀਆਂ ਦਾ ਅੰਮ੍ਰਿਤ ਛਕਿਆ, ਕੋਈ ਕਹਿੰਦਾ ਮੈਂ ਭਿੰਡਰਾਂ ਵਾਲਿਆਂ ਦਾ ਛਕਿਆ, ਕੋਈ ਕਹਿੰਦਾ ਮੈਂ ਟਕਸਾਲ ਦਾ ਛਕਿਆ, ਕੋਈ ਕਹਿੰਦਾ ਮੈਂ ਨਾਨਕਸਰ ਦਾ ਛਕਿਆ। ਅੱਡੋ ਅੱਡੀ ਅੰਮ੍ਰਿਤ ਤੇ ਵੀ ਆਪਾਂ ਤਾਂ ਮੋਹਰਾਂ ਲਾਤੀਆਂ ਜਿਵੇਂ ਜਾਤਾਂ ਤੇ ਲਾਈ ਬੈਠੇ ਆ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉੱਥੇ ਦੋ ਗੱਲਾਂ ਕਹੀਆਂ ਸਪਸ਼ਟ ਤੌਰ ਤੇ। ਉਹ ਕਹਿੰਦੇ ਵੀ ਇੱਕ ਤਾਂ ਇਹ ਨਾ ਕਿਹਾ ਵੀ ਭਿੰਡਰਾਂ ਵਾਲੇ ਤੋਂ ਅੰਮ੍ਰਿਤ ਛਕਿਆ, ਇਹ ਬਾਪੂ ਕਲਗੀਧਰ ਪਾਤਸ਼ਾਹ ਦਾ, ਇਹ ਮੈਂ ਵੰਡਣ ਆਇਆ, ਵੇਚਣ ਨਹੀਂ ਆਇਆ। ਤੇ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਨੂੰ ਭੁਲੇਖਾ ਹੋਵੇ ਵੀ ਇੱਕ ਬਾਟੇ 'ਚ ਘੁੱਟਣੀ ਭਰਨੀ, ਤੇ ਮੇਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਵੀ ਜਾਤਾਂ ਪਾਤਾਂ ਦੇ ਕੋੜ ਨੂੰ 10 ਪਾਤਸ਼ਾਹੀਆਂ ਨੇ ਖਤਮ ਕੀਤਾ, ਮੈਂ ਉਹਨਾਂ ਤੋਂ ਵੱਡਾ ਨਹੀਂ। ਤੇ ਜੇ ਕਿਸੇ ਨੂੰ ਇਹ ਗੱਲ ਦਾ ਕੋਈ ਭੁਲੇਖਾ ਹੈ ਤੇ ਉਹ ਦਰਬਾਰ ਸਾਹਿਬ ਤੋਂ ਬਾਹਰ ਜਾ ਸਕਦਾ। ਇਹ ਦੋ ਗੱਲਾਂ ਬਚਣ ਤਾਂ ਬਹੁਤੇ ਸੰਤਾਂ ਨੇ ਕਹੇ, ਤੇ ਇਹ ਮਨ ਨੂੰ ਛੂਗੀਆਂ ਗੱਲਾਂ। ਉਹ ਮਹਾਨ ਜਰਨੈਲ ਆ ਜਿਹੜਾ, ਉਹਦੀ ਸਿਫਤ ਸਲਾਹ ਵਡਿਆਈ, ਜੋਧੇ ਦੀ ਵਡਿਆਈ ਜਿਵੇਂ ਸੁੱਤੀ ਕੌਮ ਜਗਾਤੀ ਸਾਥੀ ਹੈ।

ਇੱਜ਼ਤ ਬਰਖਲਾਫ ਸਤਿਗੁਰੂ ਦੇ ਭੁੱਲ ਹਸੀ ਨਿਰੰਕਾਰ ਇੱਜ਼ਤ ਬਰਖਲਾਫ ਸਤਿਗੁਰੂ ਦੇ ਭੁੱਲ ਹਸੀ ਸੱਚ ਜਾਣਿਓ ਗੁਰਸਿੱਖਾਂ ਦਾ ਖੂਨ ਖੋਲਿਆ ਸੀ ਸੱਚ ਜਾਣਿਓ ਗੁਰਸਿੱਖਾਂ ਦਾ ਖੂਨ ਖੋਲਿਆ ਸੀ।

0: ਆ ਬੰਦਾ ਦਾ ਖਾਕੀ ਹੈ, ਸਤਿਗੁਰ ਸੱਚਾ ਨੂਰ ਹੀ ਆ ਬੰਦਾ ਦਾ ਖਾਕੀ ਹੈ, ਸ਼ਬਦ ਗੁਰੂ ਨੂੰ ਨਿੰਦਦਾ ਇਹ ਛੱਡਦਾ ਨਾ ਬਾਕੀ ਹੈ, ਸ਼ਬਦ ਗੁਰੂ ਨੂੰ ਨਿੰਦਦਾ ਇਹ ਛੱਡਦਾ ਨਾ ਬਾਕੀ ਹੈ,
1: ਸੰਗਤ ਦਾ ਸੱਚੀਆਂ ਅੱਖ ਖੜਾਤਾ ਸੰਤ।

ਦੀ ਵੀ ਅਦਬੀ ਸਤੋ ਜਰੀ ਨਾ ਜਾਂਦੀ ਏ ਸਤਿਗੁਰ ਦੀ ਵੀ ਅਦਬੀ ਸਤੋ ਜਰੀ ਨਾ ਜਾਂਦੀ ਏ ਜ਼ਿੰਦਗੀ ਘੁੱਟ ਸਬਰ ਦਾ ਸਾਥੋਂ ਭਰੀ ਨਾ ਜਾਂਦੀ ਏ ਜ਼ਿੰਦਗੀ ਘੁੱਟ ਸਬਰ ਦਾ ਸਾਥੋਂ ਭਰੀ।

ਅਣਖੀ ਸੂਰਮੇ ਅਣਖ ਤੋਂ ਮਿਟਣ ਵਾਲੇ ਜ਼ੁਲਮ ਸਾਹਮਣੇ ਛਾਤੀਆਂ ਤਾਣ ਦੇਣੇ ਉਹ ਬਿਰਲੇ ਪੁੱਤਰੋ ਮਾਵਾਂ ਜੰਮਦੀਆਂ ਨੇ ਆਪਣੇ ਫਰਜ਼ ਨੂੰ ਜਿਹੜੇ ਪਛਾਣ ਦੇਣੇ ਕਰਜ਼ਾ ਬੈਰੀ ਦਾ ਸਮੇਂ ਸਿਰ ਲਾਉਣ ਜਿਹੜੇ ਹੋ ਕੇ ਨਿੱਤਰਦੇ ਸਮੇਂ ਦੇ ਹਾਣਦੇ ਨੇ ਚਰਨ ਉਹਨਾਂ ਨੂੰ ਕੋਈ ਨੀ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ ਜਾਣਦੇ ਸੰਤ ਗੁਰਵਚਨ ਜਿਹਨੂੰ ਸੰਤ ਕਹਿੰਦੇ ਸੀ ਗੁਰਵਚਨਾ ਜਿਹਨੂੰ ਨਿਰੰਕਾਰੀਆ ਲੋਕ ਕਹਿੰਦੇ ਪਰ ਉਹ ਨਰਕ ਧਾਰੀਆ ਸਾਡੇ ਸਿੱਖੋ ਨੂੰ ਨਰਕ ਧਾਰੀਆ ਕਹਿੰਦੇ ਆ ਉਹ ਆਪਣੀ ਅਵਤਾਰ ਬਾਣੀ ਨੂੰ ਮੰਨਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਕਿਤਾਬ ਕਹਿੰਦਾ ਉਹ ਨਾਰੇ ਲਾਉਂਦੇ ਆਪਣੇ ਧਰਮ ਦੇ ਤੇ ਸੰਤਾਂ ਨੇ ਕਿਹਾ ਸੀ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਆਪਦੇ ਗ੍ਰੰਥ ਨੂੰ ਆਪਦੀ ਕਿਤਾਬ ਨੂੰ ਕੋਈ ਕੁਝ ਕਵੇ ਸਾਨੂੰ ਨਹੀਂ ਕੋਈ ਇਤਰਾਜ਼ ਕਿਸੇ ਨੂੰ ਕੋਈ ਮੰਨੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਰੱਦੀ ਦੀ ਟੋਕਰੀ ਕਵੇ ਕੋਈ ਸੰਤ ਜਰਨੈਲ ਸਿੰਘ ਖਾਲਸਾ ਕਹਿੰਦੇ ਇਹਦੂ ਤਾਂ ਮਰ ਜਾਣਾ ਹੀ ਚੰਗਾ ਆਓ ਸਮੇਂ ਦੀ ਸਮਾਪਤੀ ਹੈ ਤੇ ਸੰਤਾਂ ਨੇ ਇਹ ਵੀ ਕਿਹਾ ਸੀ ਆਪਾਂ ਨਰਕ ਧਾਰੀ ਗੁਰਵਚਨ ਦਾ ਇਤਿਹਾਸ ਵੀ ਸਾਂਝਾ ਕਰਨਾ ਹੈ ਤੇ ਸੰਤਾਂ ਨੇ ਕਿਹਾ ਸੀ ਖਾਲਸਾ ਜੀ ਉਹ ਮੈਨੂੰ ਆਗਿਆ ਦਿਓ ਤੇ ਜੇ ਕਿਤੇ ਪਹਿਲਾਂ ਗੱਲ ਆ ਪਿਆਰ ਦੇ ਨਾਲ ਸਮਝਾਉਣ ਦੀ ਗੱਲਬਾਤ ਦਾ ਤਰੀਕਾ ਤੇ ਜੇ ਕੋਈ ਪਿਆਰ ਨਾਲ ਨਾ ਸਮਝੇ ਫਿਰ ਸੰਤ ਕਹਿੰਦੇ ਹੈਕ ਵਿੱਚ ਗੋਲੀ ਮਾਰਨੀ ਵੀ ਜਾਣਦੇ ਆ ਆਏ ਨੂੰ ਦੇਗਾ ਤੇ ਚੜ੍ਹੇ ਨੂੰ ਤੇਗਾ ਇਹ ਗੁਰੂ ਘਰ ਦਾ ਅਸੂਲ ਹੈ ਆਓ ਸਾਰੀ ਸੰਗਤ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਮਤ ਬਖਸ਼ਿਓ ਗੁਰੂ ਘਰ ਆਉਣ ਦੀ ਗੁਰਬਾਣੀ ਪੜ੍ਹਨ ਸੁਣਨ ਦੀ ਸੋਝੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰਾਂ ਦੀ ਵਡਿਆਈ ਕਰਦੇ ਹਾਂ ਯੋਧਿਆਂ ਦਾ ਇਤਿਹਾਸ ਕਹਿੰਦੇ ਹਾਂ ਗੁਰੂ ਸਾਹਿਬ ਬਖਸ਼ਣ ਹਾਰੇ ਨੇ ਸੱਚੇ ਪਾਤਸ਼ਾਹ ਗੁਨਾਹਾਂ ਦੀ ਮਾਫ਼ੀ ਦੇਣ ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ ਅੱਗੇ ਵਾਸਤੇ ਸਮਤ ਬਖਸ਼ਣ ਮੇਰੇ ਸਤਿਗੁਰੂ ਜੀ ਆਓ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਸਾਰੀ ਸੰਗਤ ਰਸਨਾ ਪਵਿੱਤਰ ਕਰਿਓ ਨਾਲ ਗੁਰਬਾਣੀ ਪੜਿਓ ਜੀ ਕੋਈ ਰਸਨਾ ਬਾਂਝੀ ਨਾ ਰਵੇ ਆਓ 6 ਪੌੜੀਆਂ ਦਾ ਆਨੰਦ ਸਾਹਿਬ ਪਰ ਦੀ ਬਾਣੀ ਦਾ ਆਨੰਦ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਕਰੀਏ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਣਾ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਗਰੀਬ ਨਵਾਜ ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ ਬੱਚਿਆਂ ਨੂੰ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ ਮਾਤਾ ਪਿਤਾ ਦੀ ਆਗਿਆ ਪਾਲਣ ਦੀ ਸੁਮਤ ਬਖਸ਼ਣੀ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ।

ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ

0: ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤਾ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਮਾਰਾ ਮੀਤਾ ਰਹਾਉ ਮਨ ਬਲੈਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭੂਰਨ ਪੈ ਜਰਖਾਈ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਟ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾਹ ਨ ਲਗਾਈ ਪਾਰ ਬ੍ਰਹਮ ਸ਼ਰਨ ਆਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔ ਖੁਦ ਦੀ ਆਏ ਕਾਲੀ ਬੁਲਾਈ ਰਹਾਉ ਰੱਖ ਲਈਏ ਤੈਂ ਰੱਖਣ ਹਾਰ ਸਭ ਵਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੂਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟਾ ਹੈ ਨਿਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਮਨੀ

ਘਰ ਸਤਿਗੁਰ ਪ੍ਰਸਾਨ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੁ, ਤਿਤ ਕਰ ਗਾਵ ਹੋ ਸੋਹਿਲਾ, ਸਿਵਰ ਹੋ ਸਿਰਜਣਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਓਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇ ਗਾਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ, ਰਾਗਾ ਸੰਭਾਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੁਕਾ ਰੱਖ ਵਡਾਈ ਤੂਏ ਰਹਾਉ। ਵਿਸਵੈ ਚਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੁੱਪ ਮਲਿਆਨ ਲੋ ਪਵਨ ਚਬਰੂ ਕਰੇ, ਸਗਲ ਬੁਨਰਾਏ ਫੂਲ ਅੰਤ ਜੋਤੀ।

ਨੈਣ ਹੈ ਤੋਹੇ ਕੋ ਸਹਿਸ ਮੂਤਨ ਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਤ ਅਵਗਾਂ ਦੇ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾ ਤੇਰੇ ਨਾਏ ਵਾਸਾ ਰਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹਿਸ ਡੰਡਾ ਹੈ ਹਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ

ਜੀਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੇ ਇਹੋ ਰਸ ਅਕਥ ਕਥਾ ਦਿਨ ਜਾਨੀ।

ਬੋਲੋ ਜੀ ਵਾਹਿਗੁਰੂ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਹੇ ਗਰੀਬਨ ਵਾਜ ਦਾ ਤਾਰ ਪਾਤਸ਼ਾਹ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ ਹੈ ਸੋਹਿਲਾ

ਮਾਫੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਸੇਵਾਦਾਰ ਹਾਜ਼ਰ ਹਨ। ਆਪ ਜੀ ਆਪਣੇ ਸੁੰਦਰ ਆਸਣ ਉੱਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ।

ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ

ਪਿਆਰ ਨਾਨਕ ਇਹ ਵੈ ਜਾਣੀਐ ਸਵਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ

ਆਈ ਤੀਰਥ ਨਾਵਾ ਜੇ ਤਸਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਹ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ

ਦਾਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖ ਸਾਲਾਹਣ ਮੰਦ ਸੁਣੈ ਜੁਗ ਜੁਗਤ ਤਨ ਭੀਦ ਸੁਣੈ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵਿ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ।

ਭਿਖ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੇ ਮਨ ਕੂਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ।

ਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂ

ਗਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੀਸ਼ ਮਲ ਭਖ ਖਾਹਿ।

ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ

ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾਹੀ ਅਮੁੱਲ ਭਾਈ ਅਮੁੱਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ।

ਸਿਖਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ

ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲਖ ਹੋ ਹੇ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਏਤਰਾ

ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਵਣ ਪਾਣੀ ਵੈਸੰਤਰ, ਕੀਤੇ ਕਾਨ ਮਹੀਸ, ਕੀਤੇ ਬਰਮੇ ਘਾਟ ਘੜੀਏ ਹੈ ਰੂਪ ਰੰਗ ਕੇ ਵੇਸ, ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਧੂਪ ਦੇਸ, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ, ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ

तिथै खंड मंडल वर भंड जी को कथे ता अंत न अंत तिथै लो

ਏਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੋਇ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਹ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੀਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੀਵੈ ਨਮਸਤੰਗ ਜਨਮੇ ਨਮਸਤੰਗ ਸੋਬਨਵੇ ਨਮੋ ਸਰਵ ਗੌਨੇ ਨਮੋ ਸਰਵ ਭੌਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੂਖੰਗ ਨਮੋ ਸਰਵ ਪੂਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ

ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੁੰਗ ਨਰਨਾਥੇ ਨਮਸਤੁੰਗ ਪਰਮਾਥੇ ਨਮਸਤੁੰਗ ਅਗੰਜੇ ਨਮਸਤੁੰਗ ਪੰਜੇ ਨਮਸਤੁੰਗ ਕਾਲੇ ਨਮਸਤੁੰਗ ਪਾਲੇ ਨਮੋ ਸਰਬਦੇਸੇ ਨਮੋ ਸਰਬਭੀਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰ ਨਮੋ ਸਰਵਪੀਤੰਗ ਨਮੋ ਸਰਵ ਗਿਆਨੰ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਵਧਾ ਰਿਧ ਸਦੰਗ ਨਿਵਾਸੀ ਚਰਪਟ ਛੰਦ ਤੁਹੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ

ਯਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖੋਦਾਰ ਮੂਰਤ ਜੋ ਨਾ ਦੇ ਸੇਖ ਦੇ ਸੌਰ ਨ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੂ ਨਹਿ ਜਾਹੇ ਸਰਵਮਾਨ ਸਰਵਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਏਕ ਦੇਵ ਭੇਵ ਨਾ ਜਾਣੇ।

ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਜਨਮੰਗ ਜਾਏ, ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਧੀਸੈ ਅਦ੍ਰਸੈ ਅਕ੍ਰਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੀ ਕਿਆ ਸਿਜ ਦਿਸੈ ਕਿਆ ਭਿਜ ਪੀਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਬਾ ਅਪਰਣੈ ਕਿ ਜਗਤੰ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪੈ ਕਿਆ ਦੇ ਦੇਵ ਹੈ ਕਿਆ ਪਪੇਵ ਹੈ ਕਿ ਚਿਤਰੰਗ ਵਿਹੀਨੈ ਕਿ ਇਕ ਅਧੀਨੈ ਕਿ ਰੁਜੀ ਰਜਾ ਕੈ ਰਹੀ ਮੈ ਰਿਹਾ ਕੈ ਕਿ ਪਾਕ ਬੇਐਬ ਹੈ ਕਿ ਗੈਬ ਲਗੈਬ ਹੈ ਕਿ ਅਫੂਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੁਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਕ ਰੀਮ ਹੈ ਕਿ ਸਰਮੰਗ ਕਲੀ ਹੈ ਕਿ ਸਰਮੰਗ ਦਲੀ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗੌਨ ਹੈ ਕਿ ਸਰਬਤਰ ਭਾਉਨ ਹੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਹਾਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦਿਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨ ਹੈ ਸਦੈਵੰ ਪ੍ਰਧਾਨ ਹੈ ਕਿ ਸਰਬਤਰ ਜਪ ਹੈ ਕਿ ਸਰਬਤਰ ਥਾਪ ਹੈ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਅਲ ਵਜੂ ਹੈ ਤਮਾਮ ਉਲ ਰਜੂ ਹੈ ਹਮੇਸ਼ ਉਲ ਸਲਾਮੈ ਸਲੀਖਤ ਮੁਦਾਮੈ ਗਨੀਮ ਉਲ ਸਿਕਸਤੈ ਗਰੀਬ ਉਲ ਪਰਸਤੈ ਬਿਲੰਦ ਉਲ ਮਕਾਨੈ ਜਮੀਨ ਉਲ ਜਮਾਨੈ ਤਮੀਜ ਉਲ ਤਮਾਮੈ ਰਜੂ ਅਲ ਨਿਧਾਨੈ ਹਰੀਫ ਉਲ ਅਜੀਮੈ ਰਜਾਇਕ ਯਕੀਨੈ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਰੀਬ ਉਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਉਲ ਸਲਾਮ ਹੈ ਸਦੈਵ ਉਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗਾਧ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਵਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਸ਼ੂਤ ਹੈ ਕਿਨਰਕੰਗ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਥੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੈ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤੈ ਪ੍ਰਸਾਦ ਨਮੋ ਨਰਕਨਾਸੇ ਸਦੈਵੰਗ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰਗ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕੰਨ ਹੈ ਹਿਰਾਸ ਉਲ ਫਿਕੰਨ ਹੈ
कलंकं प्रणास है, समस्तुल निवास है, अगंजुल गनीम है, रजायक रहीम है, समस्तुल जुबा है कि साहिब किरा है, कि नरकं प्रणास है, बहस्तुल निवास है, कि सर्वलगवन है, हमेशुल रवन है, तमामुल तमीज है, समस्तुल अजीज है, परंग परम ईस है, समस्तुल अदीस है, अदेशुल अलेख है, हमेशुल अपीख है, जमीनुल जमा है, अमीकुल इमा है, करीमुल कमाल है, कि जुरत जमाल है, कि अचलंग प्रकाश है, कि अमितो सुभाष है, कि अजब स्वरूप है, कि अमितो विभूत है, कि अमितो पसा है, कि आत्म प्रभा है, कि अचलंग अनंग है, कि अमितो अपंग है, मद पहार छंद त्व प्रसाद मुन मन प्रणाम गुन गन मुदाम अर बर अगंज हर नर प्रपंज अन गन प्रणाम मुन मन सलाम हर नर अखंड बर नर अमंड अनुपव अनास मुन मन प्रकाश गुन गन प्रणाम जल थल मुदाम अनछिज अंग आसन अपंग उपमा अपार गत मित उदार जल थल अमंड दिस विस अपंड जल थल महंत दिस विस बेअंत अनुपव अनास त्रित तर तुरास आजान बाहु एक सदाहु ओंकार याद कथनी अनाद खल खंड ख्याल गुर बर अकाल कर कर प्रणाम चित चरण नाम अन छिज गात अज जना बात अन चंज गात अन रंज बात अन टुट भंडार अन ठट अपार आडीठ धर्म अत ठीठ कर्म अन ब्रण अनंत दाता महंत हर बोल मना छंद त्वे प्रसाद करुणालय है अरकालय है खलखंडन है महमंडन है जगतेश्वर है परमेश्वर है कलकारन है सर्व उबारन है त्रित के तरन है जग के करन है मन मान्य है जग जान्य है सर्वं पर है सर्वं कर है सर्व पास्य है सर्वनाश्य है करुणाकर है विसंवर है सर्वेश्वर है जगतेश्वर है ब्रह्मंडस है कलखंडस है परते पर है करुणाकर है अजपा अजाप है अथपा अथप है अकृता कृत है अमृता अमृत है अमृता अमृत है करुणा कृत है अकृता कृत है तरणी तृत है अमितेश्वर है परमेश्वर है अकृता कृत है अमृता अमृत है अजबा कृत है अमृता अमृत है नरनायक है खलकायक है विसुम्बर है करुणालय है नृपनायक है सर्व पायक है पव पंजन है अरगंजन है रिपतापन है जप जापन है अकलंग कृत है सर्वा कृत है कर्ता कर है हरता हर है परमात्म है सर्व आत्म है आत्म बस है जस के जस है पुजंग प्रयात छंद नमो सूर्य सूर्ये नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो जुद जुदे नमो ज्ञान ज्ञाने नमो पोज पोजे नमो पान पाने नमो कलह कर्ता नमो सांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रकाले अनंगी अकामे एक अक्षरी छंद अजय अलय अभय अभय अपू अजू अनास अकाश अगंज अपंज अल

ਸਿਖੇ ਭੁਜੰਗ ਪਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜੁਲ ਅਨਾਮੇ ਸਮਸਤਲ ਨਿਵਾਸੀ ਨਿਰਕਾਮੰਗ ਬੇਪੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬੇਪੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨੰਦਾ ਸਮਸਤਲ ਨਿਵਾਸੀ ਅਜਾ

ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਯੋ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਿ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲੰਘ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾ ਮੈਂ ਕਾਹੂ ਪਛਾਹ ਕੋ

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਹਮਰੇ ਦੁਸ਼ਟ ਸਵੈ ਤੁਮ ਘਾਵ ਹੋ, ਆਪ ਹਾਥ ਦੈ ਮੋਹ ਬਚਾਵ ਹੋ, ਸੁਖੀ ਬਸੈ ਮੋਰੋ।

ਸਭ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਹਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਿਹ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋ ਹਿਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੂ ਦੁਸ਼ਟ ਜਤੇ ਉਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੂ ਤਾਂ ਕਿ ਤਾਪ ਤਨਕ ਮਹਿ ਹਰ ਹੂ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ ਏਕ

ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੇ ਲੇਹ ਉਬਾਰੀ, ਸਰਬ ਠਾਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹ ਬਚਾਈ, ਕਿਰਪਾ ਕਰੀ ਹਮ ਪਰਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ਹਿ ਕਰ।

ਗੱਲਾਂ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਹਿ ਮਨਹੁ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ। ਸਦਾ ਗੁਰਬਾਣ ਕੀਤਾ ਗੁਰੂ ਵਿਟ ਹੋ, ਜਿਸ ਦੀਆ ਇਹ ਵਡਿਆਈ ਆ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ।

ਅੰਜਨ ਸਾਰਿਆ, ਅੰਦਰੋਂ ਜਿਨ ਕੰਮ ਹੂੰ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ ਬਾਬਾ। ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋ ਹੋਰ ਕਿਆ ਕਰਹਿ ਵਿਚਾਰਿਆ। ਇਕ ਭਰਮ ਭੁੱਲੇ ਫਿਰਹਿ ਦਹ ਦਿਸ, ਇਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਆਓ ਸੰਤ ਪਿਆਰੇ ਹੋ, ਕਥਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਗੀਰੀ, ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੋਪ ਗੁਰ ਕਉ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਹੋ ਗੁਰੂ ਕੇ ਰਾਗਾਹੋ ਸੱਚੀ ਬਾਣੀ। ਕਹੈ ਨਾਨਕ ਸੁਣਹੋ ਸੰਤ ਹੋ, ਕਥਿਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨਠ ਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ। ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ, ਕਿਆ ਕੁਆਖ ਵਖਾਣ ਆਏ, ਆਖੈ ਤਾਂ ਵੇਖੈ ਸਭ ਤੂੰ ਹੈ ਜਨ ਜਗਤ ਉਪਾਇਆ। ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਉਪਾਏ, ਇਕ ਵੇਖ ਪ੍ਰਸੰਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ, ਕੇਰੀ ਬੇਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਖੰਨਿਆਂ ਤੇ ਕੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ।

ਵਿਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸਨ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਦਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇਕ ਫਿਰ ਹੈ ਕਨੇਰੇ ਕਰ ਹੈ ਗੱਲਾ ਗੱਲੀ ਕਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗਹੁ ਹਰਿ ਸਿਉ ਰਹੁ ਚਿਤ ਲਾਇ ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਹ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਹ ਤਾ ਮੈਲੇ ਤਿਨ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇ ਦਮ ਹੈ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇ ਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀਹ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਹ ਨਿਰਮਲ ਸਤਿਗੁਰ ਤੇ ਕਰਣੀ ਕਬਾਣੀ ਕੂੜ ਕਿਸੋ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਈ ਕਹੈ ਨਾਨਕ ਸੁਨਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ

ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਿਹੋ ਸਾਰਗ ਪਾਣੀ ਕਹਿ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਜ ਹੋ, ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਨ ਕਹਿਰ ਲਇਆ ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਜ ਹੋ, ਹੋਰ ਕੱਚੀ ਬਾਣੀ ਗੁਰ ਕਾ।

ਸਿਵ ਸਕਤਾ ਪੋ ਪਾਏ ਕਿਆ ਕਰਤਾ ਪੇ ਹੁਕਮ ਵਰਤਾਈ ਹੁਕਮ ਵਰਤਾਈ ਆਪ ਵੇਖੇ ਗੁਰਮੁਖ ਕਿਸੈ ਬੁਝਾਈ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏ ਕਿਸ ਸਿਓ ਲਿਵਲਾਈ ਕਹੈ ਨਾਨਕ ਆਪ ਕਰਤਾ ਪੇ ਹੁਕਮ ਬੁਝਾਈ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੈ ਸਾਰ ਨਾ ਜਾਣੀ ਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਅਨਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਧਰਮ ਹੈ ਪ੍ਰਤਪਾਲ ਕਰੇ ਸੋ ਕਿਆ ਮਨ ਹੋ ਵਿਸਾਰੀਐ ਮਨ ਹੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਉ ਪੁਹਿ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਈ ਗੁਰਮੁਖ ਸਦਾ ਸੰਭਾਲੀ ਹੈ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨ ਹੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋ ਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਆਹ ਜੀ ਆਹ ਲਾਹ ਖਟਿਹੋ ਦਿਹਾੜੀ ਇਹੋ ਤਾਨਤ ਨਾ ਮਿਲਿਆ ਜਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਰਸ ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਆਹਰ ਤੂੰ ਮਹਿ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰਜਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਯੁਗ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋ ਬਹੋ ਸੱਚ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਭਵਨ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਘਰ ਗਾਵ ਹੋ ਗਾਵ ਹੋ ਤਾਂ ਸੋਹਿਲਾ ਘਰ ਸੱਚ ਜਿਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਹੀ ਪਾਤਸ਼ਾਹੀਆਂ ਦੇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਨਿਆਸਰਿਓ ਕੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਹੈ ਜੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤੁਐ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਜੀ ਕੇ ਜਾਪ ਆਪ ਜੀਆਂ ਨੇ ਮਿਹਰਾਮਤ ਕਿਰਪਾ ਦਇਆ ਦ੍ਰਿਸ਼ਟੀ ਤਰਸ ਕਰਕੇ ਕਰਵਾਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਾਹਿਬ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਮੂਹ ਸੰਗਤਾਂ ਨੂੰ ਨਦਰੋ ਨਦਰੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਕੀਰਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ

ਉੱਠਦਿਆਂ ਹਰ ਨਾਮ ਤਿਹਾਵੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨਾ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂਰ ਮੰਗੇ ਤਿਸ ਗੁਰ ਸਿੱਖ ਕੀ

ਜਿੱਥੇ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ ਜੀ। ਸੁਰਤੀ ਦੇ ਨਾਲ ਸੁਣਨਾ, ਨੇਤਰ ਬੰਦ ਰੱਖਣੇ ਆ। ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ ਵੱਲ ਨੂੰ ਧਿਆਨ ਨਹੀਂ ਲੈ ਕੇ ਜਾਣਾ ਜੀ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਦੇਣਾ ਜੀ। ਉਹ

ਹੈ ਸਦਵਾ ਭੈ ਵਿੱਚ ਲੈ ਲਖ ਦਰਿਆ ਭੈ ਵਿੱਚ ਅਗਨ ਕਟੈ ਬੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਹੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਨੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ।

ਹਰੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੋ ਪੋਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲੀਏ ਸੱਚ ਪਾਇਆ।

0: ਸੇਸ ਨਿਭਾਇਆ ਕਿਆ ਥਿਐ ਜਾਰ ਤਕ ਸੁਦੇ ਜਾਹ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ

ਗੁਰੂ ਸਾਹਿਬ ਨੇ ਸਾਡੇ ਸਾਰਿਆਂ 'ਤੇ ਤਰਸ ਕੀਤਾ, ਸਾਨੂੰ ਸਭਨਾਂ ਨੂੰ ਸਤਸੰਗਤ ਦੀਆਂ ਕੜੀਆਂ ਬਖਸ਼ਿਸ਼ ਕੀਤੀਆਂ। ਆਓ, ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਤਿੰਨਾਂ ਪਾਸੋਂ ਕਥਾ ਵਿਚਾਰ ਸਰਵਣ ਕਰਕੇ ਜੀਵਨ ਨੂੰ ਸਫਲ ਬਣਾਈਏ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ

ਬੰਦਾ ਔਰਤ ਦੇ ਲਾਡ ਪਿਆਰ ਵਿੱਚ ਲੱਗਾ ਰਹਿੰਦਾ ਹੈ, ਘਰ ਪਰਿਵਾਰ ਤੋਂ ਬਿਨਾਂ ਹੋਰ ਵੀ ਕਈ ਵਾਰ ਪਰਿਵਾਰਾਂ ਨੂੰ ਪਾਲਦਾ ਹੈ, ਦੁਨੀਆਂ ਦੇ ਕੌਤਕ ਤਮਾਸ਼ਿਆਂ ਵਿੱਚ ਲੱਗਾ ਰਹਿੰਦਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚ ਲੱਗ ਕੇ ਇਹ ਮੌਜਾਂ ਜਿਹੜੀਆਂ ਤੈਨੂੰ ਸਦਾ ਦੀਆਂ ਲੱਗਦੀਆਂ ਨੇ, ਕੁਸਮ ਰੰਗ ਬਿਖ ਸੋਰ, ਇੱਕ ਸੁੰਬੇ ਦੇ ਰੰਗ ਵਰਗੀਆਂ ਨੇ। ਕਸੁੰਬੇ ਦਾ ਰੰਗ ਕੱਚਾ ਹੁੰਦਾ ਤੇ ਇਹਦੇ ਲਹਿੰਦਿਆਂ ਦੇਰੀ ਨਹੀਂ ਲੱਗਦੀ। ਜਦੋਂ ਕਿਤੇ ਪਰਮਾਤਮਾ ਦੇ ਨਾਮ ਨੂੰ ਤਸ਼ਬੀਹ ਦਿੱਤੀ, ਮਜੀਠ ਦੇ ਰੰਗ ਨਾਲ ਦਿੱਤੀ। ਮਜੀਠ ਜਿਵੇਂ ਸ਼ਕਰਕੰਦੀ ਹੁੰਦੀ ਆ ਨਾ, ਇਹ ਵੀ ਧਰਤੀ ਵਿੱਚ ਹੁੰਦਾ, ਇਹਨੂੰ ਕੁੱਟ ਕੇ ਰੰਗ ਬਣਾਇਆ ਜਾਂਦਾ। ਜਿਸ ਕੱਪੜੇ ਨੂੰ ਚੜ੍ਹ ਜਾਏ ਪਾਟਣੋਂ ਪਾਟ ਜਾਂਦਾ ਪਰ ਰੰਗ ਨਹੀਂ ਲੈਂਦਾ। ਦੂਜੇ ਪਾਸੇ ਜਿਹੜਾ ਕਸੁੰਬੇ ਦਾ ਰੰਗ ਆ, ਇਹਦੇ ਫੁੱਲ ਦੂਰੋਂ ਲਿਸ਼ਕਦੇ ਬਹੁਤ ਲੱਗਦੇ ਨੇ ਤੇ ਹੁੰਦਾ ਵੀ ਬਾਹਰ ਉੱਤੇ ਆ, ਟੀਸੀ ਤੇ ਲੱਗਾ ਬੂਟੇ ਦੇ। ਜਿੰਨੀ ਚਮਕ ਦਮਕ ਜ਼ਿਆਦੇ, ਠੰਡੇ ਪਾਣੀ ਨਾਲ ਵੀ ਉਹ ਰੰਗ ਲਈ ਜਾਂਦਾ। ਜਿਹੜਾ ਕਸੁੰਬੇ ਦਾ ਰੰਗ ਆ ਨਾ, ਕੱਚਾ ਰੰਗ ਹੈ। ਪਾਤਸ਼ਾਹ ਜੀ ਕਹਿੰਦੇ ਤੂੰ ਜਿਹੜੀਆਂ ਇਹ ਔਰਤ ਦੀਆਂ ਮਸਤੀਆਂ ਮਾਇਆ ਦੇ ਰੰਗਾਂ ਵਿੱਚ ਕਲੋਲ ਕਰ ਰਿਹਾ ਨਾ, ਇਹ ਕੱਚਾ ਰੰਗ ਹੈ, ਇਹਨੇ ਨਾਸ਼ਮਨ ਹੋ ਜਾਣਾ। ਉਹ ਪੱਕਾ ਰੰਗ ਹੈ ਨਾਮ ਦਾ, ਮਨਮੁਖ ਨਾਮ ਵਿਹੋਣਿਆ ਰੰਗ ਕਸੁੰਬਾ ਦੇਖ ਨਾ ਭੁੱਲ, ਐਸਕਾ ਰੰਗ ਦਿਨ ਥੋੜਿਆ ਤੇ ਛੋਛਾ ਇਸ ਦਾ ਮੁੱਲ, ਐਸਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ। ਇਹ ਕੱਚਾ ਰੰਗ ਹੈ, ਪੱਕਾ ਰੰਗ ਕਿਵੇਂ ਚੜ੍ਹਦਾ ਹੈ? ਗੁਰੂ ਦੀ ਸੰਗਤ ਵਿੱਚ ਆਣ ਕੇ ਬੈਠਿਆਂ ਨਾਮ ਜਪਦਿਆਂ ਹੋਇਆਂ ਇਹ ਪੱਕਾ ਰੰਗ ਚੜ੍ਹਦਾ ਹੈ। ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਰੀ, ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨ ਪਿਖਰੀ। ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲ ਸੰਗਰੀ। ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇਸ ਰੰਗ ਵਾਸਤੇ ਕਦੇ ਅਰਦਾਸ ਕਰਦੇ ਨਹੀਂ, ਹਰੇ ਤਾਂ ਸਾਡੀਆਂ ਲਿਸਟਾਂ ਹੋਰ ਦੀਆਂ ਹੋ ਰਹੀ ਨੇ। ਪ੍ਰਿੰਸੀਪਲ ਗੰਗਾ ਸਿੰਘ ਹੁਣਾਂ ਨੇ ਇੱਕ ਕਹਾਣੀ ਲਿਖੀ ਆ ਸਾਡੇ ਸਮਝਣ ਵਾਸਤੇ। ਉਹ ਕਹਿੰਦੇ ਚਾਰ ਬੀਬੀਆਂ ਕਿਸੇ ਮੇਲੇ 'ਤੇ ਚਲੀਆਂ ਗਈਆਂ, ਜਿੱਥੇ ਖਾਣ ਪੀਣ ਵੱਲੀ ਸਾਰਿਆਂ ਦਾ ਧਿਆਨ ਹੁੰਦਾ ਅਤੇ ਔਰਤ ਦਾ ਸ਼ਿੰਗਾਰ ਵੱਲੀ ਧਿਆਨ ਵਧੇਰੇ ਹੁੰਦਾ ਮਰਦ ਦੇ ਮੁਕਾਬਲੇ। ਅਤੇ ਸੋਚਿਆ ਵੀ ਲਲਾਰੀ ਕੱਪੜਿਆਂ ਨੂੰ ਰੰਗ ਕਰ ਰਿਹਾ, ਚੁੰਨੀਆਂ ਨੂੰ ਰੰਗ ਕਰ ਰਿਹਾ, ਅਤੇ ਰੰਗੇ ਤੋਂ ਐਂ ਲੱਗਦੀਆਂ ਪੁਰਾਣੀਆਂ ਵੀ ਜਿਵੇਂ ਨਵੀਆਂ ਬਣ ਗਈਆਂ ਹੋਣ, ਦੁਪੱਟੇ ਨੂੰ ਆਪਾਂ ਰੰਗ ਹੀ ਕਰਾ ਛੱਡੀਏ। ਜਾ ਕੇ ਪੁੱਛਿਆ ਵੀ ਪੈਸੇ ਕਿੰਨੇ ਕੁ ਲਏਗਾ, ਉਹ ਕਹਿੰਦਾ ਵੀ ਦੋ ਕਾਨੇ ਅਤੇ ਬਾਕੀ। ਉਹ ਕਹਿੰਦਾ ਵੀ ਤਿੰਨ ਚਾਰ ਘੜੀਆਂ ਇਹ ਦੁਪੱਟਾ ਮੇਰੇ ਕੋਲ ਛੱਡ ਕੇ ਜਾਣਾ ਪਏਗਾ। ਉਹ ਕਹਿੰਦੀਆਂ ਵੀ ਦੁਪੱਟਾ ਇੱਕੋ ਹੀ ਆ, ਅਤੇ ਭਰੇ ਬਾਜ਼ਾਰ ਸਿਰ ਤੋਂ ਲਾਗ ਦਿੱਤਾ ਅਤੇ ਲੋਕ ਗਵਾਰ ਕਹਿਣਗੇ, ਤੂੰ ਪੈਸੇ ਭਾਵੇਂ ਵੱਧ ਲੈ ਲਾ ਪਰ ਦੁਪੱਟਾ ਨਹੀਂ ਦੇਣਾ ਤੈਨੂੰ। ਉਹ ਕਹਿੰਦਾ ਭਲੀਓ, ਪੈਸੇ ਭਾਵੇਂ ਦੁੱਗਣੇ ਅਤੇ ਤਿੱਗਣੇ ਦੇ ਦਿਉ, ਜਿੰਨੀ ਦੇਰੀ ਦੁਪੱਟਾ ਨਹੀਂ ਮੇਰੇ ਵੱਸ ਕਰਨਾ, ਮੈਨੂੰ ਫੜਾਉਣਾ ਨਹੀਂ, ਅਤੇ ਉਨੀ ਦੇਰ ਰੰਗ ਚਾੜੂ ਕਾਹਦੇ 'ਤੇ ਮੈਂ। ਅੱਜ ਤਾਂ ਸ਼ੌਂਕ ਨਾਲ ਹੀ ਆਪਾਂ ਸਿਰ ਤੋਂ ਦੁਪੱਟੇ ਲਾਏ ਹੋਏ ਨੇ ਨਾ, ਇਹ ਕਲਚਰ, ਇਹ ਸਾਡਾ ਸੱਭਿਆਚਾਰ ਆ। ਅੱਜ ਵੀ ਭਾਵਨਾ ਵਾਲੇ ਸਿਰ ਨੰਗਾ ਨਹੀਂ ਰੱਖਦੇ, ਬੀਬੀਆਂ ਵੀ ਨਹੀਂ ਰੱਖਦੀਆਂ। ਖੈਰ ਉਹ ਪ੍ਰਿੰਸੀਪਲ ਹੁਣਾਂ ਨੇ ਲਿਖਿਆ, ਕਹਿੰਦੇ ਵੀ ਉਹਦੇ ਨਾਲ ਬਹਿਸ ਕਰ ਰਹੀਆਂ ਵੀ ਪੈਸੇ ਭਾਵੇਂ ਹੋਰ ਲੈ ਲਾ ਪਰ ਦੁਪੱਟਾ ਨਹੀਂ ਛੱਡ ਕੇ ਜਾਣਾ। ਸੱਚਮੁੱਚ ਅਸੀਂ ਦੌਲਤ ਵੀ ਭੇਟ ਕਰੀ ਜਾਂਦੇ ਹਾਂ,
ਅਸੀਂ ਰਸਤਾਂ ਬਸਤਾਂ ਆਟਾ ਪੱਥਰ ਚੀਨੀ ਦਾਲ ਰਮਾਲੇ ਸਾਰਾ ਕੁਝ ਰੱਖਦੇ ਹਾਂ ਗੁਰੂ ਅੱਗੇ, ਜੇ ਨਹੀਂ ਰੱਖਦੇ ਆਪਣਾ ਮਨ ਭੇਟ ਕਰਨ ਲਈ ਤਿਆਰ ਨਹੀਂ ਹੁੰਦੇ। ਮਨ ਵਿੱਚ ਹੈ ਸਤਿਗੁਰ ਕਹਿ ਪਾਸ, ਤੇ ਇਹੀ ਸਾਰਿਆਂ ਤੋਂ ਔਖਾ ਕੰਮ ਆ। ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਕਠੈਨੀ। ਭੇਟਾ ਸਭ ਕੁਝ ਕਰਦੇ ਹਾਂ ਤੇ ਜੇ ਨਹੀਂ ਕਰਦੇ ਆਪਣਾ ਆਪ ਭੇਟਾ ਨਹੀਂ ਕਰਦੇ, ਤੇ ਜਿੰਨੀ ਦੇਰ ਆਪਣਾ ਮਨ ਗੁਰੂ ਦੇ ਅੱਗੇ ਰੱਖਦਾ ਨਹੀਂ ਰੰਗ ਚੜ੍ਹਨਾ ਖਾਸ ਨੂੰ ਆ। ਇਹ ਸਾਡੀ ਕਹਾਣੀ, ਅਸੀਂ ਕਹਿੰਦੇ ਵੀ ਪੈਸੇ ਭਾਵੇਂ ਵੱਧ ਲੈ ਲਾ ਪਰ ਆਪਣਾ ਮਨ ਹੀ ਇੱਥੇ ਰੱਖ ਕੇ ਜਾਣਾ। ਪਾਤਸ਼ਾਹ ਜੀ ਕਹਿੰਦੇ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਹੁਣ ਰੰਗ ਦੁਨੀਆਂ ਦੇ ਚੜੇ ਹੋਏ ਨੇ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵ ਹੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਇਹ ਕੱਚਾ ਰੰਗ ਉਹਨੂੰ ਪਾਉਂਦਾ ਨਹੀਂ ਹੈ। ਜਿਨ੍ਹਾਂ ਦਾ ਇਹ ਮਨੁਆ ਰੰਗਿਆ ਗਿਆ, ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿੰਨਾ ਕੈ ਪਾਸ, ਧੂੜ ਤਿੰਨਾ ਕੀ ਜੇ ਮਿਲੈ ਜੀ ਕੋ ਨਾਨਕ ਕੀ ਅਰਦਾਸ। ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਕਿਤੇ ਚਰਨ ਧੂੜੀ ਮਿਲ ਜਾਏ। ਜਿਹੜੇ ਅੰਦਰੋਂ ਰੰਗੇ ਗਏ ਨੇ, ਜਿਨ੍ਹਾਂ ਕੰਮਾਂ ਵਿੱਚ ਤੂੰ ਰੰਗਿਆ ਹੋਇਆ ਉਹਨਾਂ ਦੇ, ਉਹਦੀ ਪਾਤਸ਼ਾਹ ਜੀ ਗੱਲ ਕਰਦੇ। ਕਹਿੰਦੇ ਔਰਤ ਦੇ ਲਾਡ ਪਿਆਰ, ਦੁਨੀਆਂ ਦੀਆਂ ਮੌਜ ਮਸਤੀਆਂ ਤੇ ਦੌਲਤਾਂ ਵਿੱਚ ਲੱਗਿਆ ਰਹਿੰਦਾ, ਘਰ ਪਰਿਵਾਰ ਵਿੱਚ ਗਲਤਾਨ ਆ, ਨਾਮ ਦੇ ਨੇੜੇ ਤੇੜੇ ਵੀ ਨਹੀਂ। ਇੱਕ ਗੱਲ ਚੇਤੇ ਰੱਖੀ, ਤੇਰੇ ਨਾਲ ਸਵਾਥ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪਰਮਾਤਮਾ ਦੇ ਨਾਮ ਨੇ ਨਿਭਾਉਣਾ। ਇਸ ਪੌੜੀ ਤੇ ਸਲੋਕ ਦਾ ਸਮੁੱਚਾ ਭਾਵ ਇਹ ਆ ਵੀ ਜੇ ਤਾਂ ਪਰਮਾਤਮਾ ਦਾ ਨਾਮ ਚੇਤੇ ਹੈ, ਗੁਰੂ ਦੇ ਸ਼ਬਦ ਦੀ ਅਗਵਾਈ ਆ, ਇਹ ਨਹੀਂ ਕਿਤੇ ਵੀ ਰੋਕਿਆ ਵੀ ਘਰ ਪਰਿਵਾਰ ਦਾ ਪਾਲਣ ਨਹੀਂ ਕਰਨਾ, ਮਾਂ ਬਾਪ ਦੀ ਰਿਸਪੈਕਟ ਕਰਨੀ, ਨਹੀਂ ਨਹੀਂ, ਇਹ ਸਾਰੇ ਫਰਜ਼ ਨਿਭਾਉਣੇ ਨੇ। ਜਦੋਂ ਨਾਮ ਪੱਲੇ ਹੋਏਗਾ ਨਾ, ਇਹਨਾਂ ਜ਼ਿੰਮੇਵਾਰੀਆਂ ਨੂੰ ਸਗੋਂ ਬਾਖੂਬੀ ਨਿਭਾਉਂਦਾ ਹੈ, ਉਹ ਤਾਂ ਬੰਦਾ ਹੋਰ ਕਈਆਂ ਦੀ ਮਦਦ ਕਰਨ ਵਾਲਾ ਬਣ ਜਾਂਦਾ ਜਦੋਂ ਅੰਦਰੋਂ ਰੰਗਿਆ ਜਾਵੇ। ਪਾਤਸ਼ਾਹ ਜੀ ਕਹਿੰਦੇ ਪਰ ਇਹਨਾਂ ਵਿੱਚ ਪੈ ਕੇ ਨਾ ਬੰਦਾ ਕਈ ਵਾਰੀ ਨਾਮ ਨੂੰ ਭੁਲਾ ਦਿੰਦਾ ਤੇ ਅਸੂਲਾਂ ਨੂੰ ਛੱਡ ਦਿੰਦਾ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜ੍ਹਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਇਹਨਾਂ ਚੋਂ ਸਾਥ ਨਹੀਂ ਨਿਭਾਉਣਾ ਕਿਸੇ ਨੇ ਵੀ। ਹਾਂ, ਜਿੰਨੀ ਦੇਰ ਆ ਜੋਤ ਦਾ ਦੀਵਾ ਤੇਰਾ ਅੰਦਰਲਾ ਜਗਦਾ, ਉਨੀ ਦੇਰ ਤੈਨੂੰ ਆਪਣੇ ਲੱਗਦੇ ਨੇ। ਜੇ ਦੀਵਾ ਬੁੱਝ ਜਾਵੇ ਘਰ ਦੇ ਵਿੱਚ, ਉਹ ਸੁਖਦਾਈ ਸਮਾਨ ਜਿਹੜਾ ਅਸੀਂ ਆਪੇ ਲਿਆ ਕੇ ਰੱਖਿਆ ਹੁੰਦਾ, ਉਹਨਾਂ ਦੇ ਵਿੱਚ ਹੀ ਬੰਦਾ ਠੋਕਰਾਂ ਖਾ ਕੇ ਕਈ ਵਾਰੀ ਡਿੱਗਣ ਲੱਗ ਜਾਂਦਾ ਜਦੋਂ ਲਾਈਟ ਬੁੱਝ ਜਾਵੇ। ਇਹ ਜਿਹੜੇ ਸੁਖਦਾਈ ਲੱਗਦੇ ਨੇ ਤੈਨੂੰ ਇਹੀ ਰੁਕਾਵਟ ਲੱਗਣਗੇ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬੌਰੇ ਤੁਹੇ ਘਰੀ ਨਾ ਰੱਖ ਕੋਈ। ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਫੋਨ ਆਉਂਦਾ ਕਿਸੇ ਦਾ ਵੀ, ਤੇ ਇਹ ਪੁੱਛਿਆ ਜਾਂਦਾ ਵੀ ਸੰਸਕਾਰ ਕਿੰਨੇ ਵਜੇ ਕਿਸੇ ਨੇ, ਇਹ ਤਾਂ ਨਹੀਂ ਪੁੱਛਿਆ ਵੀ ਕਿੰਨੇ ਦਿਨ ਘਰੇ ਰੱਖਣਾ, ਫਲਾਨਾ ਸਮ ਚੜ੍ਹਾਈ ਕਰ ਗਿਆ ਤੇ ਹੀ ਪੁੱਛਦੇ ਸੰਸਕਾਰ ਕਿੰਨੇ ਵਜੇ ਆ। ਇੱਕ ਘੜੀ ਵੀ ਰੱਖਣਾ ਨਹੀਂ ਜਿਨ੍ਹਾਂ ਦੇ ਵਿੱਚ ਪੈ ਕੇ ਤੂੰ ਰੱਬ ਨੂੰ ਭੁਲਾ ਦਿੱਤਾ, ਅਸੂਲਾਂ ਨੂੰ ਛੱਡਿਆ ਹੋਇਆ। ਰੇ ਬੌਰੇ ਤੁਹੇ ਘੜੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਕਾਕੀ ਮਾਤ ਪਿਤਾ ਕਹੋ ਕਾਕੋ, ਕਮਨ ਪੁਰਖ ਕੀ ਜੋਈ। ਘੱਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਪੁਰਾਣੇ ਸਮਿਆਂ ਵਿੱਚ ਸ਼ਮਸ਼ਾਨ ਘਾਟ ਵਿੱਚ ਔਰਤਾਂ ਨੂੰ ਨਾਲ ਨਹੀਂ ਸੀ ਲਿਜਾਇਆ ਜਾਂਦਾ, ਅੱਜ ਵੀ ਕਈ ਇਲਾਕਿਆਂ ਵਿੱਚ ਨਹੀਂ ਲਿਜਾਇਆ ਜਾਂਦਾ। ਮਾਂ ਵਿਚਾਰੀ ਜਿਹੜੀ ਮੁੜਕਾ ਨਹੀਂ ਸੀ ਸਹਾਰਦੀ, ਮਜਬੂਰ ਆ, ਘਰ ਦੀ ਦਹਿਲੀਜ ਤੱਕ ਗਈ, ਦੁਹੱਥੜਾ ਮਾਰ ਕੇ ਰੋਂਦੀ ਹੈ ਪਰ ਸਾਥ ਨਹੀਂ ਨਾ ਨਿਭਾ ਸਕਦੀ। ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਲੱਠ ਛਟਕਾਏ ਤਿਰੀਆ ਰੋਵੈ, ਹੰਸ ਅਕੇਲਾ ਜਾਈ। ਇਸ ਦੁਨੀਆਂ ਤੇ ਇਕੱਲੇ ਨੇ ਜਾਣਾ ਹੈ, ਇਹਨਾਂ ਵਿੱਚੋਂ ਕੋਈ ਵੀ ਤੇਰਾ ਮਦਦਗਾਰ ਨਹੀਂ ਬਣੇਗਾ, ਜਿਨ੍ਹਾਂ ਦੇ ਵਿੱਚ ਖਚਤ ਹੋ ਕੇ ਮੌਜ ਮਸਤੀਆਂ ਵਿੱਚ ਇਹਨਾਂ ਦੇ ਲਾਡ ਪਿਆਰ ਵਿੱਚ ਤੂੰ ਰੱਬ ਨੂੰ ਭੁਲਾ ਦਿੱਤਾ। ਇੱਕ ਪੌੜੀ ਮੈਨੂੰ ਚੇਤੇ ਆਈ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਦੀ।
ਇਹ ਅਕਸਰ ਹੀ ਦਿਵਾਲੀ ਵਾਲੇ ਦਿਨ ਕਈ ਕੀਰਤਨੀ ਸਿੰਘ ਦਾ ਕੀਰਤਨ ਵੀ ਕਰਦੇ ਆ। ਉਂਝ ਬਾਣੀ ਦਾ ਕੋਈ ਵੀ ਸ਼ਬਦ ਕਿਸੇ ਸਮੇਂ ਪੜਿਆ ਜਾ ਸਕਦਾ, ਪਰ ਜੇ ਸਪੈਸ਼ਲੀ ਆਪਾਂ ਕਹਿ ਦਈਏ ਵੀ ਇਹਦਾ ਦਿਵਾਲੀ ਨਾਲ ਕੋਈ ਸੰਬੰਧ ਆ, ਜਦੋਂ ਦਿਵਾਲੀ ਨਾਲ ਸੰਬੰਧ ਹੈ ਨਹੀਂ, ਕਈ ਵਾਰੀ ਤਾਂ ਪ੍ਰਕਰਨ ਦੀ ਸੂਝ ਨਹੀਂ ਹੁੰਦੀ, ਕਈ ਵਾਰੀ ਵੈਸੇ ਹੀ ਖੁਸ਼ ਕਰਨ ਵਾਸਤੇ ਪੜ੍ਹ ਦਿੱਤਾ ਜਾਂਦਾ। ਉਹਦੇ ਵਿੱਚ ਅਸਲ ਕਹਾਣੀ ਇਹ ਆ ਵੀ ਸੰਸਾਰ ਦੀ ਨਾਸ਼ਮਾਨਤਾ ਦਰਸਾਈ ਹੋਈ ਉਸ ਸ਼ਬਦ ਵਿੱਚ, ਥੋੜ ਚਿਰੀਆਂ ਚੀਜ਼ਾਂ ਦੇ ਨਾਲ ਉਦਾਹਰਣ ਦੇ ਕੇ। ਉਹਦੀ ਟੇਕ ਅਕਸਰ ਜ਼ਿਆਦਾਤਰ ਇਹ ਰੱਖੀ ਜਾਂਦੀ ਆ ਵੀ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤੁਸੀਂ ਸੁਣਿਆ ਹੋਏਗਾ ਸ਼ਬਦ। ਹਾਲਾਂਕਿ ਉਹਦਾ ਜਿਹੜਾ ਕੇਂਦਰੀ ਭਾਵ ਆ ਨਾ, ਉਹ ਅਖੀਰਲੀ ਪੰਕਤੀ ਵਿੱਚ ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਅਨ, ਪਰ ਬਹੁਤੇ ਵਾਰੀ ਇਹ ਆ ਵੀ ਇਹ ਪੰਕਤੀ ਨੂੰ ਟੇਕ ਬਣਾ ਕੇ ਗਾਇਆ ਜਾਂਦਾ। ਖੈਰ, ਪਹਿਲੀ ਉਦਾਹਰਣ ਦਿੱਤੀ, ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਦੀਵਾਲੀ ਦੀ ਰਾਤ ਨੂੰ ਮੱਸਿਆ ਦੀ ਕਾਲੀ ਬੋਲੀ ਰਾਤ ਸੀ, ਲੋਕਾਂ ਨੇ ਦੀਵੇ ਜਗਾ ਕੇ ਘਰ ਦੀ ਛੱਤ ਉੱਤੇ ਰੱਖੇ। ਪਾਲ ਦੇ ਵਿੱਚ ਜਗਾਏ ਹੋਏ ਦੀਵੇ ਬੜੇ ਸੋਹਣੇ ਲੱਗਦੇ, ਅਤੇ ਜਿਹੜੀ ਰਾਤ ਸੀ ਦਿਨ ਦੇ ਵਿੱਚ ਤਬਦੀਲ ਹੋ ਗਈ। ਪਰ ਕੀ ਦੇਖਿਆ ਵੀ ਜਿਹੜਾ ਦੀਵਾ ਜਗਦਾ ਇੰਨਾ ਸੋਹਣਾ ਲੱਗਦਾ ਸੀ, ਚੰਦ ਘੜੀਆਂ ਬਾਅਦ ਕਿਸੇ ਦੀਵੇ ਨੂੰ ਕਿਸੇ ਜਾਨਵਰ ਨੇ ਬੁਝਾ ਦਿੱਤਾ, ਕਿਸੇ ਦੀਵੇ ਨੂੰ ਹਵਾ ਦੇ ਝੋਕੇ ਨੇ ਬੁਝਾ ਦਿੱਤਾ। ਅਤੇ ਜੇ ਇੱਦਾਂ ਨਹੀਂ, ਜਦੋਂ ਤੇਲ ਸਮਾਪਤ ਹੋ ਜਾਂਦਾ ਉਦੋਂ ਤਾਂ ਦੀਵੇ ਨੇ ਬੁਝਣਾ ਹੀ ਬੁਝਣਾ। ਪਹਿਲੀ ਉਦਾਹਰਣ ਦਿੱਤੀ ਦੀਵੇ ਨਾਲ, ਤੇਰੀ ਜ਼ਿੰਦਗੀ ਦੀਵਾਲੀ ਦੀ ਰਾਤ ਨੂੰ ਜਗਦੇ ਹੋਏ ਦੀਵੇ ਵਰਗੀ ਆ, ਸਦਾ ਲਈ ਇੱਥੇ ਰਹਿਣਾ ਨਹੀਂ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਟਿਮਟਮਾਉਂਦੇ ਹੋਏ ਤਾਰੇ ਬੜੇ ਸੁੰਦਰ ਲੱਗਦੇ ਨੇ, ਇੱਦਾਂ ਲੱਗਦਾ ਜਿਵੇਂ ਕਿਸੇ ਨੇ ਚਾਦਰ ਤੇ ਬੂਟੀਆਂ ਪਾ ਕੇ ਸਮਾਨ 'ਚ ਟੰਗ ਦਿੱਤੀ ਹੋਵੇ, ਬੜੇ ਸੋਹਣੇ ਲੱਗਦੇ ਚਮਕਦੇ ਹੋਏ। ਪਰ ਮਿਆਦ ਬੜੀ ਥੋੜ੍ਹੀ ਆ, ਜਿਵੇਂ ਸੂਰਜ ਦੀ ਇੱਕ ਨਿੱਕੀ ਜੀ ਲਿਸ਼ਕ, ਇੱਕ ਕਿਰਨ ਨਿਕਲੇਗੀ, ਨਾਲ ਦੀ ਨਾਲ ਹੀ ਤਾਰਿਆਂ ਦਾ ਜੀਵਨ ਸਮਾਪਤ ਹੈ। ਸਾਡੀ ਜ਼ਿੰਦਗੀ ਨੂੰ ਉਦਾਹਰਨ ਦਿੱਤੀ ਨਾਲ ਚਮਕਦੇ ਹੋਏ ਤਾਰਿਆਂ ਨਾਲ, ਤਾਰਿਆਂ ਜਾਤ ਸਨਾਤ ਅੰਬਰ ਭਾਲੀਅਨ। ਤੀਜੀ ਉਦਾਹਰਨ ਦਿੱਤੀ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਖਿੜੇ ਹੋਏ ਫੁੱਲ ਬੜੇ ਸੁੰਦਰ ਲੱਗਦੇ ਨੇ, ਪਰ ਜ਼ਿੰਦਗੀ ਇਹਨਾਂ ਦੀ ਵੀ ਬੜੀ ਥੋੜ੍ਹੀ ਹੈ। ਮਹਿਕਾਂ ਵੰਡਦੇ ਨੇ, ਬੜੇ ਸੁੰਦਰ ਲੱਗਦੇ ਨੇ, ਕਿਸੇ ਫੁੱਲ ਨੂੰ ਮਾਲੀ ਤੋੜ ਕੇ ਲੈ ਗਿਆ, ਅਤੇ ਜੇ ਨਾ ਤੋੜਿਆ ਆਪਣੇ ਆਪ ਟੁੱਟ ਕੇ ਉਹਨੇ ਡਿੱਗ ਜਾਣਾ। ਇਹ ਸੁੰਦਰਤਾ ਸਦਾ ਦੀ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਨਾਠੀ ਪੁੰਛ ਰਜੌਰੀ ਦੇ ਇਲਾਕੇ ਵਿੱਚ ਪ੍ਰਾਹੁਣੇ ਨੂੰ ਕਹਿੰਦੇ ਆ ਜੀ। ਕਹਿੰਦੇ ਇਹ ਪ੍ਰਾਹੁਣੇ ਵਾਂਗ ਮਹਿਮਾਨ ਨੇ, ਕੋਈ ਚਾਰ ਦਿਨ ਰਹਿੰਦਾ, ਕੋਈ ਛੇ ਦਿਨ, ਅਤੇ ਅਖੀਰ ਨੂੰ ਤਾਂ ਜਾਣਾ ਹੀ ਹੁੰਦਾ ਨਾ। ਧਨ ਜੋਬਨ ਅਰ ਫੁੱਲੜਾ, ਧਨ ਵੀ ਜੋਬਨ ਵੀ ਅਤੇ ਫੁੱਲ ਦੀ ਸੁੰਦਰਤਾ, ਇਹ ਪ੍ਰਾਹੁਣਿਆਂ ਵਾਂਗ ਨੇ। ਫੁੱਲ ਦੀ ਸੁੰਦਰਤਾ ਵਾਲੀ ਗੱਲ ਤਾਂ ਬੰਦਾ ਮੰਨਣ ਲਈ ਤਿਆਰ ਆ, ਜਿਹੜਾ ਧਨ ਅਤੇ ਜੋਬਨ ਇਹਨਾਂ ਪ੍ਰਾਹੁਣਿਆਂ ਨੂੰ ਮੰਨਣ ਵਾਸਤੇ ਤਿਆਰ ਨਹੀਂ, ਵੀ ਇਹ ਜਾਣ ਵਾਲੇ ਆ। ਧਨ ਚੱਲਿਆ ਵੀ ਜਾਵੇ, ਆਦਮੀ ਅਮੀਰ ਹੋਵੇ ਅਤੇ ਅਚਾਨਕ ਦੁਆਲਾ ਨਿਕਲ ਜਾਵੇ, ਉਹ ਪਰਦਾ ਰੱਖਦਾ ਵੀ ਕੱਲ੍ਹ ਨੂੰ ਮੁੰਡੇ ਕੁੜੀਆਂ ਮੰਗਣੇ, ਕਿਸੇ ਨੂੰ ਪਤਾ ਨਾ ਲੱਗ ਜਾਏ, ਸਗੋਂ ਓਵਰ ਐਕਟਿੰਗ ਕਰਨ ਲੱਗ ਜਾਂਦਾ ਕਈ ਵਾਰੀ ਇਹ ਮਹਿਮਾਨ ਦੇ ਚਲੇ ਜਾਣ 'ਤੇ ਵੀ। ਇਹੀ ਗੱਲ ਆ ਜੀ ਜੋਬਨ ਦੀ, ਕਹਿੰਦੇ ਇਹ ਵੀ ਮਹਿਮਾਨ ਆ, ਚਲਿਆ ਜਾਣਾ, ਚਲੇ ਜਾਣ 'ਤੇ ਵੀ ਬੰਦਾ ਕਹਿੰਦਾ ਵੀ ਮੈਂ ਅਜੇ ਪਤਾ ਨਹੀਂ ਲੱਗਣ ਦੇਣਾ, ਇਹ ਰੰਗ ਦਾ ਸਹਾਰਾ ਲੈਣ ਲੱਗ ਜਾਂਦਾ, ਮੈਂ ਰੰਗ ਲਾ ਲੂੰ ਪਤਾ ਨਾ ਲੱਗ ਜਾਏ ਬੁੱਢਾ ਹੋ ਗਿਆ। ਉਹ ਭਾਈ ਰੰਗ ਕਿੱਥੇ ਕਿੱਥੇ ਲਾਵਾਂਗੇ, ਗੋਡਿਆਂ ਦੇ ਜੜਾਕੇ ਜੇ ਪੈਣ ਲੱਗ ਗਏ, ਅੱਖਾਂ ਤੋਂ ਧੁੰਦਲਾ ਜਿਹਾ ਦਿਸਣ ਲੱਗ ਗਿਆ, ਕਈ ਕੰਮ ਖੜੇ ਹੋ ਗਏ ਨਾ। ਇਹ ਮਹਿਮਾਨ ਆ, ਚੰਦ ਦਿਨਾਂ ਦੀ ਕਹਾਣੀ ਆ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੋਮਣ ਹਾਰ। ਰੰਗ ਮਾਣ ਲੈ ਪਿਆਰੇ ਆ ਜਾਂ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹਮ ਪੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਚੌਥੀ ਉਦਾਹਰਨ,
ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਤੀਰਥਾਂ 'ਤੇ ਮੇਲੇ ਲੱਗਦੇ ਨੇ, ਬੜੀ ਗਹਿਮਾ ਗਹਿਮ ਹੁੰਦੀ ਆ, ਪਰ ਨਿਯਤ ਦਿਨ 'ਤੇ ਜਿਸ ਦਿਨ 'ਤੇ ਮੇਲਾ ਲੱਗਦਾ ਉਦੋਂ ਤੀਜੇ ਚੌਥੇ ਦਿਨ ਜਾ ਕੇ ਦੇਖਿਓ, ਉੱਥੇ ਕੋਈ ਰੌਣਕ ਨਹੀਂ, ਸਗੋਂ ਵਿਰਾਨਗੀ ਹੁੰਦੀ ਆ। ਲੋਕਾਂ ਨੇ ਦੂਨਿਆਂ ਵਿੱਚ ਪਕੌੜੇ ਅਤੇ ਮਠਿਆਈਆਂ ਖਾਧੀਆਂ, ਭੱਠੀਆਂ ਵਿੱਚ ਹਲਵਾਈਆਂ ਨੇ ਅੱਗ ਬਾਲੀ, ਜਾਂ ਸਵਾਹ ਉੱਡੀ ਫਿਰਦੀ, ਜਾਂ ਲੋਕਾਂ ਦੇ ਖਾ ਕੇ ਸਿੱਟੇ ਹੋਏ ਡੂਨੇ ਉੱਡੇ ਫਿਰਦੇ ਹੁੰਦੇ ਨੇ। ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਸਮੁੰਦਰੀ ਤੱਟ ਤੋਂ ਜਾਂ ਜਦੋਂ ਮੀਂਹ ਪੈ ਕੇ ਹੋਵੇ ਨਾ ਹਟਿਆ, ਅਸਮਾਨ ਵਿੱਚ ਇੱਕ ਨਗਰੀ ਪ੍ਰਤੀਤ ਹੁੰਦੀ ਆ, ਜਿਹੜਾ ਸਾਡੀ ਅੱਖਾਂ ਦਾ ਭੁਲੇਖਾ ਹੈ, ਉਹਨੂੰ ਹਰੀਸ਼ ਚੰਦਰ ਦੀ ਨਗਰੀ ਕਹਿੰਦੇ ਆ। ਇਹ ਸਾਰੀਆਂ ਥੋੜ ਚਰੀਆਂ ਚੀਜ਼ਾਂ ਨੇ। ਇਹ ਪੰਜ ਉਦਾਹਰਣਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਇਹ ਥੋੜ ਚਰੀਆਂ ਚੀਜ਼ਾਂ ਨਾਲ ਉਦਾਹਰਣ ਦੇ ਕੇ ਇਹ ਸਮਝਾਇਆ, ਜਿਹੜਾ ਗੁਰਮੁਖ ਹੈ ਨਾ, ਉਹ ਗੁਰੂ ਦੇ ਸ਼ਬਦ ਦੀ ਸੰਭਾਲ ਕਰਦਾ ਹੈ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ। ਜਿੰਦ ਦੇ ਸਾਥੀ ਕੌਣ ਹੁੰਦਾ ਜੀ? ਕੋਈ ਦੁਨੀਆਂ 'ਤੇ ਬਣਦਾ? ਸਰੀਰ ਦੇ ਸਾਥੀ ਨੇ। ਵਿਆਹ ਹੁੰਦਾ ਤੇ ਕਿਹਾ ਜਾਂਦਾ ਨਾ ਵੀ ਭਾਈ ਇਹ ਤੇਰੀ ਜੀਵਨ ਸਾਥਣ ਆ, ਇਹ ਤੇਰਾ ਜੀਵਨ ਸਾਥੀ ਆ। ਬੈਠਿਆਂ ਨੂੰ ਕਹਿੰਦੇ ਨੇ ਨਾ ਸਿਆਣੇ ਵੀ ਕਿਸੇ ਭੁਲੇਖੇ 'ਚ ਨਾ, ਨਹੀਂ ਇਹ ਜ਼ਿੰਦਗੀ ਦੇ ਸਾਥੀ ਨੇ, ਗਾਹ ਨਹੀਂ ਕਿਸੇ ਨੇ ਨਾਲ ਨਹੀਂ ਬਣਾ। ਇਸ ਲਈ ਜਿਹੜੇ ਗੁਰਮੁਖ ਗੁਰੂ ਵੱਲ ਨੂੰ ਮੁੱਖ ਰੱਖਣ ਵਾਲੇ, ਉਹ ਗੁਰੂ ਦੇ ਸ਼ਬਦ ਦੀ ਸੰਭਾਲ ਕਰਦੇ ਨੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਚਾਲੇ। ਜਿੱਥੇ ਕਿਸੇ ਨੇ ਮਦਦ ਨਹੀਂ ਕਰਨੀ, ਗੁਰੂ ਦਾ ਸ਼ਬਦ ਉੱਥੇ ਵੀ ਨਾਲ ਹੀ ਰਹਿੰਦਾ ਹੈ। ਤਿੱਥੈ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੇ ਸੁਣਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਇਹ ਨਾਲ ਹੀ ਰਹਿੰਦਾ ਹੈ, ਇਸੇ ਲਈ ਕਿਹਾ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਗੁਰੂ ਨਾਲ ਹੀ ਰਹਿੰਦਾ, ਗੁਰੂ ਦਾ ਬਚਨ ਪਰਮਾਤਮਾ ਦਾ ਨਾਮ ਲੋਕ ਵਿੱਚ ਵੀ ਨਾਲ ਅਤੇ ਪ੍ਰਲੋਕ ਵਿੱਚ ਵੀ ਨਾਲ। ਜਿਨ੍ਹਾਂ ਵਿੱਚ ਤੂੰ ਗਲਤਾਨ ਹੋਇਆ ਪਿਆ, ਪਾਤਸ਼ਾਹ ਜੀ ਕਹਿੰਦੇ ਉਹ ਭਾਈ ਇਹ ਲੈਣ ਦੇਣ ਦੇ ਸੰਬੰਧ ਨੇ, ਜਿਉਂਦਿਆਂ ਦਾ ਸਾਥ ਆ। ਜੇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ, ਤੂੰ ਇਹਨਾਂ ਰਿਸ਼ਤਿਆਂ ਨੂੰ ਬਾਖੂਬੀ ਚੰਗੇ ਨਿਭਾ ਲਏਗਾ। ਪਰ ਤੂੰ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ, ਕੇਵਲ ਇੱਕ ਪਾਸੇ ਦਾ ਤੇਰਾ ਜੀਵਨ, ਨਾ ਤਿੱਥੋਂ ਲੋਕ ਸੌਰਿਆ ਨਾ ਪਰਲੋਕ ਸਵਰਿਆ। ਸਾਰੀ ਜ਼ਿੰਦਗੀ ਰੋਣ ਧੋਣ ਵਿੱਚ ਲੱਗੀ ਰਹੀ। ਜਿਨ੍ਹਾਂ ਕਲੋਲਾਂ ਵਿੱਚ, ਮਾਸੀਆਂ ਵਿੱਚ ਤੂੰ ਲੱਗਾ ਰਹਿੰਦਾ ਨਾ, ਪਾਤਸ਼ਾਹ ਜੀ ਕਹਿੰਦੇ ਤੌ ਤਨ ਤਿਆਗ ਤੇ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤ੍ਰਿਆ ਭੱਜ ਜਹ ਹੈ। ਕਹਿੰਦੇ ਉਹ ਭਲਿਆ ਜਿਨ੍ਹਾਂ ਦੇ ਨਾਲ ਇਹਨਾਂ ਨੇ ਲਾਇਆ ਹੋਇਆ, ਜਦੋਂ ਤੋਂ ਚੜ੍ਹਾਈ ਕਰ ਗਿਆ ਤਾਂ ਇੱਥੋਂ ਡਰ ਡਰ ਕੇ ਭੱਜਣਾ ਕਰਦੇ ਜੀਆਂ ਨੇ। ਚਾਰ ਦਿਨ ਸੁਪਨੇ ਵਿੱਚ ਵੀ ਦੇ ਦਿਸਣ ਲੱਗ ਗਿਆ। ਪੋਤੇ ਨੇ ਕਹਿ ਦਿੱਤਾ ਵੀ ਰਾਤ ਨੂੰ ਦਾਦਾ ਦੀਂਦਾ ਰਹਿੰਦਾ, ਇਹਨਾਂ ਨੇ ਪੁੱਛਾਂ ਪਾਉਣ ਤੁਰ ਜਾਣਾ ਭਲਿਆ ਮਾਨਸਾ, ਜਿਨ੍ਹਾਂ 'ਚ ਗਲਤਾਨ ਹੋ ਕੇ ਕਦੇ ਗੁਰਦੁਆਰੇ ਨਹੀਂ ਜਾਂਦਾ, ਕਦੇ ਵਾਹਿਗੁਰੂ ਵਾਹਿਗੁਰੂ ਨੂੰ ਕਰਨ ਨੂੰ ਤਿਆਰ ਨਹੀਂ। ਤੂੰ ਤੌ ਤਨ ਤਿਆਗ ਤੇ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤ੍ਰਿਆ ਭੱਜ ਜੈ ਹੈ। ਪੁੱਤਰ ਕਲੱਤਰ ਸੋ ਮਿੱਤਰ ਸਖਾ, ਬੇਗਨ ਕਾਰੋ ਆਇਸ ਦੈ ਹੈ। ਭੌਨ ਭੰਡਾਰ ਧਰਾ ਗੜ ਜੇਤਕ, ਛਾੜਤ ਪ੍ਰਾਣ ਬੇਗਾਨ ਕਹਿ ਹੈ। ਚੇਤ ਰੇ ਚੇਤ ਅਚੇਤ ਪਾਸ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਜਦੋਂ ਇਸ ਦੁਨੀਆਂ ਤੋਂ ਜਾਣਾ, ਇਹਨਾਂ ਵਿੱਚੋਂ ਕਿਸੇ ਨੇ ਸਾਥ ਨਹੀਂ ਨਿਭਾਉਣਾ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਇੱਕ ਸੁੰਭੇ ਦੇ ਰੰਗ ਵਰਗੇ ਨੇ, ਨਾਨਕ ਤੇ ਸ਼ਰਣੀ ਪਰੋ, ਬਿਨਸ ਜਾਏ ਮੈਂ ਮੋਰ। ਕਹਿੰਦੇ ਉਸ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ, ਉਹਦੇ ਨਾਮ ਦਾ ਆਸਰਾ ਲੈਣਾ ਚਾਹੀਦਾ, ਜਿਹਦੇ ਨਾਲ ਹੰਕਾਰ ਅਤੇ ਇਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਈਦਾ। ਇਹਦਾ ਸ਼ੋਰ ਸ਼ਰਾਬਾ, ਇਹਦੀ ਚਮਕ ਦਮਕ ਦੀ ਸੋਝੀ ਆ ਜਾਂਦੀ ਹੈ। ਪੌੜੀ ਪੌੜੀ ਵਿੱਚ ਮਿਹਰਾਮਤ ਕਰਦੇ ਨੇ, ਰੇ ਮਨ ਬਿਨ ਹਰ ਜੈ ਰਚੋ, ਤਹਿ ਤਹਿ ਬੰਧਨ ਪਾਹੇ। ਕਹਿੰਦੇ ਜਿਵੇਂ ਜਿਵੇਂ ਮਾਇਆ ਦੇ ਕੌਤਕਾਂ ਵਿੱਚ ਫਸਦਾ ਜਾ ਰਿਹਾ, ਤੈਨੂੰ ਦਿਨੋਂ ਦਿਨ ਬੰਧਨ ਪੈਂਦੇ ਜਾ ਰਹੇ ਨੇ। ਜਿਹ ਬਿਧ ਕਤਹੂ ਨਾ ਛੂਟੀਐ, ਸਾਕਤ ਤੇ ਊ ਕਮਾਹੇ।
ਕਹਿੰਦੇ ਮਨਮੁੱਖ ਸਾਕਤ ਟੁੱਟੇ ਹੋਏ ਨੂੰ ਕਹਿੰਦੇ ਨੇ, ਮਨ ਦੇ ਮਗਰ ਤੁਰਨ ਵਾਲਾ ਮੂਰਖ ਆਦਮੀ। ਕਹਿੰਦੇ ਜਿਸ ਲਾਡ ਪਿਆਰ ਵਿੱਚ ਲੱਗਾ ਰਹਿੰਦਾ ਨਾ, ਇਹਦੀ ਫਾਹੀ ਤੋਂ ਬਚਣਾ ਬੜਾ ਹੀ ਔਖਾ ਹੈ। ਹੋਂ ਹੋਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ, ਹੋਂ ਹੋਂ ਕਰਦਿਆਂ ਹੋਇਆਂ ਜਿੰਨੇ ਵੀ ਕੰਮ ਕਰਦਾ ਹੈ ਹੋਮੇ ਦੇ ਵੱਸ ਵਿੱਚ ਕਰਦਾ ਹੈ। ਕੱਲ੍ਹ ਦੇ ਸ਼ਬਦ ਅੰਦਰ ਵਿੱਚ ਵੀ ਪਾਤਸ਼ਾਹ ਜੀ ਨੇ ਸਮਝਾਇਆ ਸੀ, ਜਿੱਥੇ ਸਾਡਾ ਹੰਕਾਰ ਆ ਜਾਏ ਚੰਗੇ ਕੰਮ ਵੀ ਮਾੜੇ ਬਣ ਜਾਂਦੇ ਨੇ। ਇਹਨੇ ਜਿਹੜਾ ਵੀ ਕੰਮ ਕੀਤਾ ਉਹਦੇ 'ਤੇ ਹੋਂ ਅਤੇ ਹੰਕਾਰ ਦੀ ਮੋਹਰ ਲਾਈ, ਪਰਮਾਤਮਾ ਦੇ ਨਾਮ ਤੋਂ ਵਿਰਵਾ ਰਹਿ ਗਿਆ। ਧਾਰਮਿਕ ਕਰਮ ਕਰਦਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਆਂਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ ਪਿਆਰੇ, ਐਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਬਿਵੇਕਾ, ਮੌਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸੈਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਬੈਦ, ਜੇ ਲੱਖ ਯਤਨ ਕਰਾਏ, ਕਣਕ ਕਾਮਨੀ ਹੈ ਵਰ ਗੈਵਰ, ਬਹੁ ਬਿਧ ਦਾਨ ਦਾ ਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਐ ਇਹ ਜੁਗਤਾ, ਜੋਗ ਸਿੱਧ ਆਸਣ ਚੌਰਾਸੀ, ਇਹ ਭੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਮਾਲਕ ਦਾ ਨਾਮ ਸਿਮਰਿਆ ਹੀ ਨਹੀਂ, ਸ਼੍ਰੋਮਣੀ ਕਰਮ ਕੀ ਸੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਜਿੰਨੇ ਕੰਮ ਕੀਤੇ ਹੰਕਾਰ ਦੀ ਪਰਤ ਵੱਧ ਚੜ੍ਹਦੀ ਗਈ, ਨਾਵਣ ਚੱਲੇ ਤੀਰਥੀ, ਸੋਚਿਆ ਵੀ ਜੀਵਨ ਵਿੱਚ ਇਹ ਜ਼ਿੰਦਗੀ ਲਿਖ ਕਿਵੇਂ ਲੱਗੇ, ਸਚਿਆਰ ਹੋ ਕੇ ਮਾਲਕ ਦੇ ਨਾਲ ਭੇਦ ਕਿਵੇਂ ਹੋਵਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਅਤੇ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋਣ ਵਾਸਤੇ ਉਹਨਾਂ ਵਿੱਚੋਂ ਇੱਕ ਕਰਮ ਕਾਂਡ ਸੀ ਵੀ ਤੀਰਥਾਂ 'ਤੇ ਜਾ ਕੇ ਨਹਾ ਲਵਾਂ ਅਤੇ ਪਵਿੱਤਰ ਹੋ ਜਾਵਾਂਗਾ। ਪਾਤਸ਼ਾਹ ਜੀ ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾਅ ਚੜੀਅਸ ਹੋਰ। ਉਹ ਦੋਏ ਭਾਅ ਕੀ ਆ ਭਲਾਂ ਦੀ, ਪਹਿਲਾਂ ਘੱਟ ਤੋਂ ਘੱਟ ਇਹ ਤਾਂ ਮੰਨਦਾ ਸੀ ਨਾ ਵੀ ਮੈਂ ਧਰਮੀ ਨਹੀਂ, ਅਤੇ ਹੁਣ ਇਹ ਭੁਲੇਖਾ ਪਾਲ ਲਿਆ ਵੀ ਮੈਂ ਧਰਮੀ ਬਣ ਗਿਆ, ਇੱਕ ਪਰਤ ਹੋਰ ਚਾੜ ਲਈ, ਮੈਂ ਤਾਂ ਚਾਰ ਵਾਰੀ ਜਾਇਆ, ਮੈਂ ਛੇ ਵਾਰੀ ਜਾਇਆ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾਅ ਚੜੀਅਸ ਹੋਰ। ਬਾਹਰ ਧੋਤੀ ਤੂੰਬੜੀ, ਅੰਦਰ ਵੈਸਨ ਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਪਾਤਸ਼ਾਹ ਜੀ ਕਹਿੰਦੇ ਹੋਂ ਹੋਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ, ਹੋਮੇ ਦਾ ਭਾਰ ਇੰਨਾ ਵੱਧ ਗਿਆ, ਆਫਰਿਆ ਰਹਿੰਦਾ ਦਿਨੇ ਰਾਤ, ਮੇਰੇ ਨਾਲ ਦਾ ਕੋਈ ਵੀ ਨਹੀਂ, ਕਰਮਾਂ ਕਾਂਡਾਂ ਵਿੱਚ ਹੀ ਜ਼ਿੰਦਗੀ ਬਤੀਤ ਕੀਤੀ, ਪ੍ਰੀਤ ਨਹੀਂ ਜੋ ਨਾਮ ਸਿਓ ਤੇ ਤੋ ਇਹੂ ਕਰਮ ਵਿਕਾਰ। ਕਹਿੰਦੇ ਜੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ ਪਾਈ, ਪਿਆਰ ਨਾਲ ਨਹੀਂ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ, ਸਾਰੇ ਕਰਮ ਤੇਰੇ ਬੇਕਾਰ ਨੇ। ਵਾਧੇ ਜਮ ਕੀ ਜੇਵਰੀ, ਮਿੱਠੀ ਮਾਇਆ ਰੰਗ। ਕਹਿੰਦੇ ਜਮਾਂ ਦੀ ਜੇਵਰੀ ਵਿੱਚ ਵੱਜ ਜਾਏਗਾ, ਛੁਟਕਾਰਾ ਹੋਣੀ ਨਹੀਂ, ਇਹ ਮਾਇਆ ਦਾ ਰੰਗ ਤੈਨੂੰ ਮਿੱਠਾ ਜਿਹੜਾ ਲੱਗ ਗਿਆ ਇਹ ਨਾਲ ਨਿਭਣ ਵਾਲਾ ਨਹੀਂ। ਭਰਮ ਕੇ ਮੋਹੇ ਨਹਿ ਬੁੱਝੈ, ਸੋ ਪ੍ਰਭ ਸਦ ਹੂੰ ਸੰਗ। ਭਰਮਾਂ ਦੇ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ, ਦੂਜੇ ਭਾਵ ਵਿੱਚ ਲੱਗ ਕੇ ਇਹ ਅਗਿਆਨੀ ਮਨੁੱਖ ਜਾਣਦਾ ਹੀ ਨਹੀਂ ਵੀ ਉਹ ਮਾਲਕ ਸਦਾ ਨਾਲ ਰਹਿਣ ਵਾਲਾ ਹੈ, ਕਿਉਂਕਿ ਜਿਨ੍ਹਾਂ ਅੱਖਾਂ ਨਾਲ ਅਸੀਂ ਵੇਖਦੇ ਹਾਂ ਇਹਨਾਂ ਨਾਲ ਉਹ ਮਾਲਕ ਦਿਸਦਾ ਨਹੀਂ। ਨਾਨਕ ਸੇ ਅੱਖੜੀਆਂ ਬਿਆਨ ਜਿੱਤ ਡਸੰਦੋ ਮਾਂ ਪਿਰੀ, ਉਹਨੇ ਸਾਡੇ ਸੁਰਤੀ ਦੇ ਨੇਤਰ, ਅਤੇ ਸੁਰਤੀ ਵਿੱਚ ਚਾਨਣ ਗੁਰੂ ਦੇ ਸ਼ਬਦ ਤੋਂ ਬਿਨਾਂ ਹੁੰਦਾ ਨਹੀਂ। ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਬਾਹਰੀ ਚਾਨਣ ਹੈ, ਇਹਨਾਂ ਨਾਲ ਨਹੀਂ ਗੱਲ ਬਣਨੀ। ਜਦੋਂ ਗੁਰੂ ਦੇ ਸ਼ਬਦ ਦਾ ਚਾਨਣ ਜੀਵਨ ਵਿੱਚ ਆ ਜਾਵੇ ਨਾ, ਉਦੋਂ ਸੋਝੀ ਆਉਂਦੀ ਵੀ ਉਹ ਮਾਲਕ ਹਰ ਥਾਂ 'ਤੇ ਹਰ ਜਗ੍ਹਾ 'ਤੇ ਵਿਆਪਕ ਹੈ। ਤੂੰ ਸਭਨੀ ਥਾਈਂ ਜਿੱਥੇ ਹੋਂ ਜਾਈ, ਸਾਚਾ ਸਿਰਜਣਹਾਰ ਜੀਓ।
ਜਦੋਂ ਅੰਦਰ ਚਾਨਣ ਹੋ ਜਾਂਦਾ ਫਿਰ ਪਤਾ ਲੱਗਦਾ ਵੀ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਜਦੋਂ ਅੰਦਰੋਂ ਚਾਨਣ ਹੋ

ਹੇ ਮਾਲਕ ਵਾਹਿਗੁਰੂ ਜੀਓ, ਜੇ ਮੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਕਰਨ ਲੱਗੇ ਫਿਰ ਤਾਂ ਛੁਟਕਾਰਾ ਹੋਣਾ ਨਹੀਂ। ਜੇ ਹਿਸਾਬ ਕੀਤਾ ਬਾਪੂ ਜੀ ਤਰਸ ਕਰਿਓ ਮੇਰੇ ਤੇ, ਹਿਸਾਬ ਤੱਕੜੀ ਨਾਲ ਨਾ ਕਰਿਆ ਜੋ, ਹਿਸਾਬ ਗਲਵੱਕੜੀ ਨਾਲ ਕਰਿਓ। ਕਿਉਂਕਿ ਜੇ ਤੱਕੜੀ ਫੜ ਲਈ ਫਿਰ ਤਾਂ ਪੱਕਾ ਹੀ ਪਤਾ ਵੀ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਵਣਜਾਰਾ, ਇਹ ਵਣਜਾਰਾ ਜੀਵ ਵਿਚਾਰਾ ਘੱਟ ਚ ਹੀ ਰਹੇਗਾ। ਤੇ ਜਦੋਂ ਬਾਪੂ ਗਲਵੱਕੜੀ ਵਿੱਚ ਲੈ ਲੈਂਦਾ ਫਿਰ ਲੇਖੇ ਜੋਖੇ ਕਿੱਥੇ ਰਹਿ ਜਾਂਦੇ। ਜੇ ਤਾਂ ਤੁਸੀਂ ਲੇਖਾ ਕਰਨ ਲੱਗੇ ਫਿਰ ਤਾਂ ਪੱਕਾ ਹੀ ਪਤਾ ਵੀ ਲੇਖ ਹੈ ਕਤੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਤਾਂ ਲੱਗੇ ਹਿਸਾਬ ਕਿਤਾਬ ਕਰਨ ਫਿਰ ਤਾਂ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ। ਕਹਿੰਦੇ ਜੇ ਲੇਖਾ ਜੋਖਾ ਕੀਤਾ ਤਾਂ ਛੁਟਕਾਰਾ ਨਹੀਂ ਹੋਣਾ, ਮੇਰੇ ਤੇ ਤਰਸ ਕਰਿਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾਕਿਆ ਧੋਪੈ ਸਵਾਮੀ ਮਾਨਸ ਕੀ ਗਤ। ਇਹੀ ਜੇ ਤਾਂ ਲੇਖਾ ਕਰਨ ਲੱਗੇ ਫਿਰ ਤਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜਦੋਂ ਤੁਸੀਂ ਦਇਆ ਦੇ ਘਰ ਵਿੱਚ ਆ ਜਾਂਦੇ ਹੋ ਉਦੋਂ ਤਾਂ ਪੱਥਰਾਂ ਨੂੰ ਵੀ ਤਾਰ ਦਿੰਦੇ ਹੋ। ਮੇਰਾ ਲੇਖਾ ਜੋਖਾ ਜੇ ਕਰਨ ਲੱਗੇ ਮੇਰਾ ਛੁਟਕਾਰਾ ਨਹੀਂ ਹੋਣਾ, ਜਦੋਂ ਮੈਂ ਆਪਣੇ ਆਪ ਲਈ ਝਾਤੀ ਮਾਰਦਾ ਨਾ, ਅਬ ਮੈਂ ਕੌਣ ਉਪਾਉ ਕਰੂੰ। ਜਿਹ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਪਰੋਂ, ਜਨਮ ਪਾਏ ਕਛ ਭਲੋ ਨਾ ਕੀਨੋ। ਜਦੋਂ ਮੈਂ ਆਪਣੇ ਆਪ ਲਈ ਝਾਤੀ ਮਾਰਦਾ ਲੋਕਾਂ ਤੋਂ ਅੱਖ ਬਚਾ ਕੇ, ਬੜੇ ਪੁੱਠੇ ਪੁੱਠੇ ਕੰਮ ਕੀਤੇ ਨੇ, ਉਂਝ ਮੈਂ ਧਰਮੀ ਸਦਵਾਉਣਾ ਆਪਣੇ ਆਪ ਨੂੰ। ਅਬ ਮੈਂ ਕੌਣ ਉਪਾਉ ਕਰੂੰ, ਜਿਹ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਪਰੋਂ, ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋਂ। ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਧਰੋਂ, ਗੁਰਮਤ ਸੁਣ ਕਛ ਗਿਆਨ ਨਾ ਉਪਜੋ ਪਸ ਜਿਉਂ ਉਧਰ ਭਰੋਂ, ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਾਤਤ ਤਰੋਂ। ਜੇ ਲੇਖਾ ਕਰਨ ਲੱਗੇ ਮਹਾਰਾਜ ਜੀ ਮੇਰਾ ਛੁਟਕਾਰਾ ਹੋਣਾ ਨਹੀਂ, ਤਰਸ ਕਰਿਆ ਜੋ ਹਿਸਾਬ ਤੱਕੜੀ ਨਾਲ ਨਾ ਕਰਿਆ, ਜੋ ਗਲਵੱਕੜੀ ਨਾਲ ਕਰਿਓ ਸ਼ਾਇਦ ਛੁਟਕਾਰਾ ਹੋ ਜਾਏ। ਲਿਖ ਹੈ ਗਣਤ ਨਾ ਛੂਟੀ ਹੈ ਕਾਚੀ ਭੀਤ ਨਾ ਸੁੱਧ, ਭੀਤ ਕੰਧ ਨੂੰ ਕਹਿੰਦੇ ਆ, ਕੱਚੀ ਕੰਧ ਨੂੰ ਕੋਈ ਬਾਲਟੀ ਨਾਲ ਧੋਣ ਲੱਗ ਜਾਏ, ਬਾਲਟੀ ਭਰ ਕੇ ਪਾਣੀ ਦੀ, ਇੱਕ ਕੱਪ ਪਾ, ਦੋ ਪਾ, ਦੋ ਬਾਲਟੀਆਂ, ਚਾਰ ਮਧਿਆਈ ਚੱਲਿਓ, ਕੰਧ ਖੁਰ ਜਾਏਗੀ, ਸਾਰੀ ਗੰਦਗੀ ਉਹਦੀ ਦੂਰ ਨਹੀਂ ਹੁੰਦੀ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਇੰਨੇ ਔਗਣ ਨੇ ਜਿਹੜੇ ਸਾਰੀ ਜ਼ਿੰਦਗੀ ਲੰਘ ਜਾਏਗੀ, ਸਾਫ਼ ਹੋਣ ਵਾਲੇ ਨੇ ਮੇਰੇ ਤੇ ਤਰਸ ਕਰਿਆ ਜੋ। ਲਿਖ ਹੈ ਗਣਤ ਨ ਛੂਟੀ ਹੈ ਕਾਚੀ ਭੀਤ ਨਾ ਸੁੱਧ, ਜਿਸੈ ਬੁਝਾਏ ਨਾਨਕ ਤੇ ਗੁਰਮੁਖ ਨਿਰਮਲ ਬੁੱਧ। ਜਿਨ੍ਹਾਂ ਤੇ ਤਰਸ ਕਰਕੇ ਉਹ ਮਾਲਕ ਇਹ ਨਾਮ ਦੀ ਸੋਝੀ ਦਿੰਦਾ ਨਾਮ ਨਾਲ ਜੁੜ ਜਾਂਦੇ ਨੇ, ਫਿਰ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਉਹ ਤੇਰੇ ਨਾਮ ਨਾਲ ਜੁੜਦੇ ਨੇ ਜਿਨ੍ਹਾਂ ਤੇ ਤਰਸ ਤੂੰ ਕਰਦਾ ਹੈ। ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ, ਜ਼ਿੰਦਗੀ ਦਾ ਸਮਾਂ ਬੜਾ ਕੀਮਤੀ ਮਿਲਿਆ ਹੋਇਆ। ਪਾਤਸ਼ਾਹ ਜੀ ਕਹਿੰਦੇ ਲੰਘ ਚੁੱਕਾ ਸਮਾਂ ਸਾਡੇ ਹੱਥ ਵਿੱਚ ਨਹੀਂ, ਆਉਣ ਵਾਲੇ ਕੱਲ੍ਹ ਦਾ ਪਤਾ ਕੋਈ ਨਹੀਂ, ਆਵੇ ਜਾਂ ਨਾ ਆਵੇ, ਕੇਵਲ ਵਰਤਮਾਨ ਸਾਡੇ ਹੱਥ ਵਿੱਚ ਹੈ। ਅਤੇ ਵਰਤਮਾਨ ਵੀ ਇਹ ਨਹੀਂ ਸੋਚ ਲੈਣਾ ਵੀ ਇਹ ਚੱਲ ਰਿਹਾ 2026 ਵਰਤਮਾਨ ਆ, ਜਾਂ ਆ ਮਹੀਨਾ ਸਾਡਾ ਵਰਤਮਾਨ ਆ, ਜਾਂ ਹਫ਼ਤਾ ਵਰਤਮਾਨ ਆ, ਨਹੀਂ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਅਸੀਂ ਨਦਾਨ ਅਤੇ ਬੇਸਮਝ ਹਾਂ, ਤੁਸੀਂ ਦੱਸਿਓ ਖਾ ਸਾਡਾ ਵਰਤਮਾਨ ਕੀ ਆ, ਅਤੇ ਗੁਰੂ ਨੇ ਸਮਝਾਇਆ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀ ਪੁਰਾਣਾ। ਤੇ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਸਿਨਿਆ ਦਿੱਤਾ, ਕਿਹੜਾ ਪਾਤਸ਼ਾਹ ਜੀ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਆਪਣੇ ਅੰਤ ਨੂੰ ਚੇਤੇ ਕਰਦੇ ਹੋਏ ਉਸ ਮਾਲਕ ਨੂੰ ਚੇਤੇ ਕਰੀਏ, ਫਿਰ ਇਹ ਅਵਸਥਾ ਪ੍ਰਾਪਤ ਹੋਏਗੀ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਪਿਆਰ ਨਾਲ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਆਨੰਦ ਸਾਹਿਬ ਦਾ ਪਾਠ ਸੌਖਾ ਰਸਨਾ ਪਵਿੱਤਰ ਹੁੰਦੀ ਹੈ, ਜਿਨ੍ਹਾਂ ਨੂੰ ਚੇਤੇ ਭਾਈ ਨਾਲ ਬੋਲ ਕੇ ਜ਼ਰੂਰ ਹਾਜ਼ਰੀ ਲਵਾਇਆ ਕਰੋ।

ਸਾਚ ਨਾਮ ਆਧਾਰ ਮੇਰਾ ਜਿਨ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ।

ਸਤਿਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ।

ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ

ਪ੍ਰਾਣ ਨਿਉਟਿਓ ਕੀਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਬਾਦਸ਼ਾਹ ਦਰਵੇਸ਼ ਸਰਵੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਦੀਨ ਦੁਨੀ ਕੇਵਾਲੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਮਿਹਰਬਾਨ ਜੀ

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਅਰਜਨ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਸੇਵਕ ਪਰਿਵਾਰ ਵੱਲੋਂ ਬੀਬੀ ਅਮਨਦੀਪ ਕੌਰ ਅਤੇ ਬੀਬੀ ਸ਼ਰਨਜੀਤ ਕੌਰ ਜੀ ਦੀ ਦੇਹ ਰੋਗਤਾ ਚੜ੍ਹਦੀ ਕਲਾ ਵਾਸਤੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਅਤੇ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦਾ ਪਰਿਵਾਰ ਵੱਲੋਂ ਸ਼ੁਕਰਾਨਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਦਿਆਂ ਹੋਇਆਂ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ। ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ। ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ। ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ। ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ। ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ। ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ। ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ। ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ। ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ। ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਐ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾ ਕੌਂਸਾਰ। ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੀ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਤ ਦੀਜੈ ਜਿਤ ਤੁਧ ਧਿਆਈ।

ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਮਾਨ ਸਰ ਪਰ ਜੋ ਬਿਠਾਈਐ ਲੈ ਜਾਏ ਬਗ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ ਆਸਥਨ ਪਾਨ ਕਰਬੇ ਕੋ ਜੋ ਲਗਾਈਐ ਜੋਕ ਪੀਅਤ ਨ ਪੈ ਲੈ ਲੂਹੂ ਅਚੇ ਅਘਾਤ ਹੈ

ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਜਿੱਥੇ ਤਨ ਕਰਕੇ ਬੈਠੇ ਹਾਂ, ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ। ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਮਨ ਤੱਕ ਪਹੁੰਚ ਜਾਣ, ਸਾਡਾ ਆਉਣਾ ਸਫਲ ਹੋ ਜਾਏ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ। ਆਏ ਹੋਏ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਕਾਰ ਵਿਹਾਰ ਕਰਨ ਵਾਲੇ ਹਾਂ, ਕਬੀਲਦਾਰ ਹਾਂ, ਸਾਡਾ ਭਲਾ ਕਿਵੇਂ ਹੋਵੇ, ਸੰਸਾਰ ਸਾਗਰ ਤੋਂ ਪਾਰ ਨਿਸਤਾਰਾ ਕਿਵੇਂ ਹੋਵੇ। ਪਾਤਸ਼ਾਹ ਜੀ ਕਹਿੰਦੇ, ਭਾਈ ਬੈਠੋ, ਕੋਈ ਗੱਲ ਨਹੀਂ, ਸਮਝਾਉਂਦੇ ਹਾਂ। ਉਹਨਾਂ ਨੂੰ ਪੁੱਛਣ ਲੱਗੇ, ਕਹਿੰਦੇ ਵੀ ਇੱਥੇ ਗੋਇੰਦਵਾਲ ਦੀ ਧਰਤੀ 'ਤੇ ਤੁਸੀਂ ਕਿਵੇਂ ਪਹੁੰਚੇ, ਬਿਆਸ ਨੂੰ ਪਾਰ ਕਰਕੇ ਆਏ ਹੋ। ਉਹ ਕਹਿੰਦੇ, ਮਹਾਰਾਜ ਜੀ ਇੱਕ ਕਿਸ਼ਤੀ 'ਤੇ ਬੈਠ ਕੇ ਪਾਰ ਕੀਤਾ ਸੀ ਬਿਆਸਾਂ ਨੂੰ। ਪਾਤਸ਼ਾਹ ਜੀ ਪੁੱਛਦੇ ਆ ਵੀ ਉੱਥੇ ਕੋਈ ਸਪੈਸ਼ਲ ਕਿਸਮ ਦੀ ਗੱਲ ਹੋਈ ਹੋਵੇ ਤੁਹਾਡੇ ਜਿਹਨ ਵਿੱਚ ਹੋਵੇ। ਕਹਿੰਦੇ ਜੀ ਹੋਈ ਸੀ। ਕੀ ਹੋਇਆ ਸੀ? ਕਹਿੰਦੇ ਜੀ ਅਸੀਂ ਬੇੜੀ ਵਿੱਚ ਬੈਠ ਰਹੇ ਸੀ, ਸਾਡੇ ਨਾਲ ਦੇ ਕੁਝ ਖੜ੍ਹੇ ਰਹਿ ਗਏ ਬਾਹਰ, ਅਤੇ ਮਲਾਹ ਨੂੰ ਬੜਾ ਜ਼ੋਰ ਲਾਇਆ ਵੀ ਕਿਰਤ ਕਾਰ ਵਿਹਾਰ ਕਰਨ ਵਾਲੇ ਹਾਂ, ਗੁਰੂ ਦੇ ਦਰਸ਼ਨ ਨੂੰ ਗੋਇੰਦਵਾਲ ਚੱਲੇ ਹਾਂ, ਇਹਨਾਂ ਨੂੰ ਵੀ ਨਾਲ ਲੈ ਚੱਲ, ਇਹਨਾਂ ਨੇ ਮੁੜ ਕੇ ਆਉਣਾ ਸਮਾਂ ਥੋੜ੍ਹਾ। ਮਹਾਰਾਜ ਜੀ ਉਹ ਆਖੇ ਨਹੀਂ ਲੱਗਿਆ, ਅਸੀਂ ਤਾਂ ਸਗੋਂ ਉਹਨੂੰ ਮਾਇਆ ਦਾ ਲਾਲਚ ਵੀ ਦਿੱਤਾ ਵੀ ਬਾਹਲੀ ਗੱਲਾਂ ਤੋਂ ਕਿਰਾਇਆ ਭਾੜਾ ਹੋਰ ਲੈ ਲਈ, ਪਰ ਜੀ ਉਹ ਆਖੇ ਨਹੀਂ ਲੱਗਿਆ। ਕੀ ਕਹਿੰਦਾ ਸੀ? ਕਹਿਣ ਲੱਗੇ ਜੀ ਵੀ ਉਹਨੇ ਕਿਨਾਰੇ ਤੋਂ ਲੈ ਕੇ ਨਾ, ਕਿਸ਼ਤੀ ਦੇ ਕਿਨਾਰੇ ਤੋਂ ਥੱਲੇ ਤੱਕ ਚਾਰ ਕੁੰਗਲਾਂ ਛੱਡ ਕੇ ਇੱਕ ਰੰਗ ਨਾਲ ਨਿਸ਼ਾਨ ਲਾਇਆ ਹੋਇਆ ਸੀ। ਕਿਸ਼ਤੀ ਦੇ ਵਿੱਚ ਜਿਵੇਂ ਅਸੀਂ ਬੈਠੇ, ਉਹ ਸਾਨੂੰ ਦਿਖਾ ਕੇ ਕਹਿੰਦਾ ਵੀ ਕਿਸ਼ਤੀ ਪਾਣੀ ਵਿੱਚ ਇਸ ਲੈਵਲ ਤੱਕ ਰਹਿਣੀ ਚਾਹੀਦੀ ਆ, ਜੇ ਤੁਸੀਂ ਜਿੱਦ ਕੀਤੀ ਇੱਕ ਦੋ ਆਦਮੀ ਵੀ ਧੱਕੇ ਨਾਲ ਬੈਠ ਕੇ ਤੁਸੀਂ ਸਾਰੀ ਰਾਹ 'ਚ ਰਹੋਗੇ, ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾਣਾ। ਇਹਦੇ 'ਚ ਕੋਈ ਸ਼ੱਕ ਨਹੀਂ, ਬੇੜੀ ਚੱਲਦੀ ਪਾਣੀ 'ਤੇ ਆ, ਜੇ ਓਵਰਲੋਡ ਹੋ ਜਾਏ ਤਾਂ ਡੁੱਬਦੀ ਵੀ ਪਾਣੀ 'ਚ ਹੀ ਆ। ਕੋਲੇ ਬੈਠੇ ਸੀ ਭਾਈ ਸਾਹਿਬ, ਭਾਈ ਗੁਰਦਾਸ ਜੀ ਹੁਣੀ, ਉਹਨਾਂ ਨੇ ਇਹਨਾਂ ਬੋਲਾਂ ਨੂੰ ਕਾਨੀ ਬੰਦ ਕੀਤਾ। ਜੈਸੇ ਬੋਝ ਭਰੀ ਨਾਵ ਆਂਗਰੀ ਦੇ ਬਾਹਰ ਹੋਇ, ਪਾਰ ਭਰਪੂਰ ਸਭੈ ਕੁਸ਼ਲ ਬਿਹਾਤ ਹੈ। ਕਿਸ਼ਤੀ ਚਾਰ ਉਂਗਲਾਂ ਬਾਹਰ ਰਹਿ ਜਾਏ ਪਾਣੀ ਤੋਂ, ਮੰਜ਼ਿਲ 'ਤੇ ਪਹੁੰਚ ਜਾਂਦੀ ਹੈ। ਅਤੇ ਜੇ ਲਾਲਚ ਕਰਕੇ ਬੈਠ ਜਾਏ ਮਲਾਹ ਜਾਂ ਬੈਠਣ ਵਾਲੇ ਧੱਕਾ ਕਰਨ, ਮੰਜ਼ਿਲ 'ਤੇ ਨਹੀਂ ਪਹੁੰਚਦੀ। ਦੂਜੀ ਉਦਾਹਰਨ ਦਿੱਤੀ ਪਾਤਸ਼ਾਹ ਜੀ ਨੇ, ਕਹਿੰਦੇ ਵੀ ਕਈ ਸੱਜਣ ਦਿਨ ਵਿੱਚ ਇੱਕ ਵਾਰੀ ਪ੍ਰਸ਼ਾਦਾ ਛਕਦੇ ਆ, ਪ੍ਰਸ਼ਾਦਾ ਛਕਣ ਨੂੰ ਕੋਈ 10-15 ਮਿੰਟ ਲੱਗਦੇ ਆ,
ਜੇ ਬੰਦਾ ਜਦ ਫੜ ਕੇ ਬੈਠ ਜਾਏ ਵੀ ਇੰਨਾ ਕੁ ਟਾਈਮ ਵੀ ਕੱਢਣਾ ਨਹੀਂ ਤੇ ਤਨ ਬਾਹਲੇ ਦਿਨ ਚੱਲੇਗਾ ਨਹੀਂ। ਜੈਸੇ ਇੱਕ ਹਾਰੀ ਇੱਕ ਘਰੀ ਪਾਕ ਸਾਲ ਬੈਠ, ਭੋਜਨ ਕੈ ਬਿੰਜਨ ਸਵਾਦ ਕੈ ਆਘਾਤ ਹੈ। ਤੀਜੇ ਥਾਂ ਤੇ ਕਹਿੰਦੇ ਵੀ ਜਿਵੇਂ ਕੋਈ ਕਿਸੇ ਰਾਜੇ ਦੇ ਦਰ ਤੇ ਮੰਗਣ ਵਾਸਤੇ ਜਾਵੇ, ਮੰਗਦਿਆਂ ਵਾਲਾ ਸਮਾਂ ਨਹੀਂ ਲੱਗਦਾ, ਰਾਜੇ ਨੂੰ ਤਰਸ ਆ ਜਾਏ, ਉਹ ਸੋਚਦਾ ਵੀ ਜੇ ਅੱਜ ਇਹਨੂੰ ਦੋ ਚਾਰ ਟਕੇ ਦੇ ਕੇ ਤੋਰਤਾ ਇਹਨੇ ਕੱਲ ਨੂੰ ਮੰਗਣ ਫੇਰ ਆ ਜਾਣਾ। ਤੋਂ ਕਈ ਵਾਰੀ ਨਾ ਪ੍ਰਸੰਨ ਹੋ ਕੇ ਰਾਜਾ ਜੰਗੀਰ ਹੀ ਨਾ ਕਰਾ ਦਿੰਦਾ, ਮੰਗਦਿਆਂ ਤਾਂ ਵਾਲਾ ਟਾਈਮ ਨਹੀਂ ਲੱਗਿਆ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ਼ ਭੋਗਤਾ ਹੋਇਆ ਖਾਤ ਹੈ। ਆਠ ਹੀ ਪਹਿਰ ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ। ਅੱਠਾਂ ਪਹਿਰਾਂ ਵਿੱਚੋਂ ਪਾਤਸ਼ਾਹ ਜੀ ਕਹਿੰਦੇ ਭਾਈ ਕਿਰਤ ਕਾਰ ਵਿਹਾਰ ਕਰਨੇ ਜ਼ਰੂਰੀ ਹੈ, ਜਿਹੜਾ ਕਿਰਤ ਨਹੀਂ ਕਰਦਾ ਉਹ ਤਾਂ ਮੇਰਾ ਸਿੱਖ ਹੀ ਨਹੀਂ। ਵੱਡੇ ਸਤਿਗੁਰਾਂ ਨੇ ਸਮਝਾਇਆ ਵੀ ਕਿਰਤ ਕਰੋ, ਨਾਮ ਜਪੋ, ਦੋਨਾਂ ਨੂੰ ਵੰਡ ਕੇ ਛਕੋ। ਪਰ ਜੇ ਤੁਸੀਂ ਘਰ ਦੇ ਕੰਮਾਂ ਧੰਦਿਆਂ ਚੋਂ ਦੋ ਕੁ ਘੜੀਆਂ ਵੀ ਟਾਈਮ ਕੱਢ ਲਿਆ ਕਰੋ ਨਾ, ਦੋ ਕੁ ਘੜੀਆਂ ਵੀ ਭਵਜਲ ਵਿੱਚ ਡੁੱਬੋਗੇ ਨਹੀਂ, ਪਾਰ ਹੋ ਜਾਓਗੇ। 24 ਘੰਟੇ ਵਰਤਣ ਵਾਸਤੇ ਹੀ ਆ ਸਮਾਂ, ਉਹਦੇ ਵਿੱਚੋਂ ਇੱਕ ਦੋ ਘੜੀਆਂ ਵੀ ਸੰਗਤ ਵਿੱਚ ਆਉਣ ਲੱਗ ਜਾਓ, ਭਾਵਨਾ ਨਾਲ ਬੈਠ ਕੇ ਸਰਵਣ ਕਰੋ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਭਵਜਲ ਵਿੱਚ ਡੁੱਬੋਗੇ ਨਹੀਂ, ਮੇਰਾ ਵਾਅਦਾ ਹੈ ਤੁਹਾਡੇ ਨਾਲ। ਕਬੀਰ ਏਕ ਘੜੀ ਆਦੀ ਘੜੀ ਆਦੀ ਹੋਣ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਜਿਹੜਾ ਵੀ ਸੰਗਤ ਵਿੱਚ ਆ ਗਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਲੜੀਵਾਰ ਜੋ ਕਬਿਤ ਸਵਈਆਂ ਦੀ ਵਿਚਾਰ ਦਿਨ ਵੇਲੇ ਆਪਾਂ ਕਰਦੇ ਹਾਂ, ਉਹਨਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਮੁਕਤਾ ਅਮੋਲ ਤਾ ਜਮੀਨ ਬੀਨ ਖਾਤ ਹੈ। ਜਿਵੇਂ ਕਹਿੰਦੇ ਬਗਲੇ ਨੂੰ ਕੋਈ ਮਾਨ ਸਰੋਵਰ ਤੇ ਲੈ ਜਾਏ, ਉਹਦਾ ਉੱਥੇ ਜਾ ਕੇ ਜੀ ਨਹੀਂ ਲੱਗਦਾ, ਉਹ ਮੋਤੀ ਨਹੀਂ ਖਾਂਦਾ, ਸਗੋਂ ਉਹਦੀ ਖੁਰਾਕ ਮੱਛੀਆਂ। ਉਹ ਤਾਂ ਮੱਛੀਆਂ ਭਾਲਦਾ ਵੀ ਇੱਥੇ ਤਾਂ ਮੇਰਾ ਕੰਮ ਹੀ ਨਹੀਂ ਬਣਿਆ। ਹੁਣ ਇੱਥੇ ਪਹਿਲੀ ਉਦਾਹਰਣ ਬਗਲੇ ਦੀ ਦਿੱਤੀ ਆ,

ਜਿਵੇਂ ਤੁਸੀਂ ਦੇਖਿਆ ਹੋਏਗਾ ਗਾਵਾਂ ਜਾਂ ਮੱਝਾਂ ਦੇ ਜੋਕਾਂ ਲੱਗ ਜਾਂਦੀਆਂ ਉਹਨਾਂ ਦੇ ਥਣਾਂ ਦੇ ਕੋਲੇ ਵਿੱਚ, ਹੱਡੀ ਤੇ ਬਹੁਤ ਘੱਟ ਲੱਗਦੀਆਂ ਕਿਉਂਕਿ ਚੂਸਣ ਨੂੰ ਨਹੀਂ ਕੁਛ ਮਿਲਦਾ ਉਹਨਾਂ ਨੂੰ। ਹੈਰਾਨੀ ਦੀ ਗੱਲ ਆ, ਕੋਲੀ ਦੁੱਧ ਦਾ ਖਜ਼ਾਨਾ, ਜੋਕ ਦੁੱਧ ਨਹੀਂ ਪੀਂਦੀ ਬਿਲਕੁਲ ਹੀ। ਜੋਕ ਦਾ ਸੁਭਾਅ ਹੈ ਉਹ ਲਹੂ ਪੀਂਦੀ ਆ, ਲਹੂ। ਜਿਹੜੇ ਬਗਲੇ ਵਰਗੀ ਬਿਰਤੀ ਵਾਲੇ ਹੁੰਦੇ ਨੇ ਨਾ, ਵੇਖਣ ਨੂੰ ਭੇਖ ਉਹਨਾਂ ਨੇ ਵੀ ਪਾਇਆ ਹੁੰਦਾ, ਤੇ ਨਾਲ ਦੀ ਨਾਲ ਕਿਸੇ ਨਦੀ ਦੇ ਕਿਨਾਰੇ ਤੇ ਉਹ ਵੀ ਜਾ ਕੇ ਬੈਠਦਾ ਬਗਲਾ ਵੀ। ਲਿਬਾਸ ਚਿੱਟਾ, ਇੱਕ ਲੱਤ ਦੇ ਭਾਰ ਖੜਦਾ, ਤੇ ਉਹ ਛੋਟਾ ਜਿਹਾ ਪੂੰਗ ਮੱਛੀ। ਕਈ ਵਾਰੀ ਆਪਣੀ ਮਾਂ ਨੂੰ ਕਹਿੰਦੀ, ਐਂ ਲੱਗਦਾ ਜਿਵੇਂ ਕੋਈ ਭਗਤ ਹੋਵੇ, ਮੈਂ ਮੱਥਾ ਨਾ ਟੇਕਿਆ ਵਾਂ। ਉਹ ਕਹਿੰਦੀ ਵੀ ਤੂੰ ਟਿਕ ਜਾ, ਮੈਨੂੰ ਪਤਾ ਇਹਦਾ। ਆਖੇ ਨਾ ਲੱਗੀ, ਬੱਚੀ ਸੀ, ਨੇੜੇ ਗਈ, ਜਿਵੇਂ ਹੀ ਹਿਲਚੁਲ ਹੋਈ, ਲੱਤ ਨੂੰ ਸਪਰਸ਼ ਹੋਇਆ, ਪਤਾ ਲੱਗਿਆ ਵੀ ਕੋਈ ਜਾਨਵਰ ਆ ਰਿਹਾ। ਇਹਦੀ ਬਿਰਤੀ ਨਾਲ ਦੀ ਨਾਲ ਹੀ ਭੰਗ ਹੋ ਗਈ, ਤੇ ਇਹਨੇ ਕੀ ਕੀਤਾ ਵੀ ਝਪਟ ਮਾਰੀ ਤੇ ਉਹਦਾ ਵਿਚਾਰੀ ਦਾ ਜੀਵਨ ਸਮਾਪਤ ਕਰ ਦਿੱਤਾ। ਇਹਨੂੰ ਬਗਲ ਸਮਾਧੀ ਕਹਿੰਦੇ ਨੇ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਬਕ, ਧਿਆਨ ਲਗਾਇਓ। ਅੱਖਾਂ ਮੀਚ ਕੇ ਇਕਾਗਰਤਾ ਨਾਲ ਬੈਠ ਜਾਣਾ ਮਾੜੀ ਗੱਲ ਨਹੀਂ ਹੈ, ਪਰ ਕਈ ਵਾਰੀ ਸਾਡੇ ਵਰਗੇ ਧਰਮੀ ਅਖਵਾਉਣ ਵਾਸਤੇ ਜਾਂ ਅਸੀਂ ਧਰਮੀ ਦਿਸੀਏ ਇੱਦਾਂ ਪਖੰਡ ਕਰਨ ਲੱਗ ਜਾਂਦੇ ਨੇ। ਪ੍ਰੇਮ ਨਾਲ ਕੋਈ ਅੱਖਾਂ ਮੀਚੇ ਮੁਬਾਰਕ ਹੈ, ਪਰ ਇੱਕ ਹੈ ਬਗਲੇ ਵਾਲੀ ਸਮਾਧੀ ਵੀ ਚਿੱਤ 'ਚ ਕੁਝ ਹੋਰ ਚੱਲ ਰਿਹਾ ਵੀ ਸ਼ਿਕਾਰ ਕਰਨਾ, ਉੱਤੋਂ ਅੱਖਾਂ ਮੀਚੀਆਂ ਹੋਈਆਂ ਨੇ। ਪਾਤਸ਼ਾਹ ਜੀ ਕਹਿੰਦੇ ਪਖੰਡ ਕਰ ਰਿਹਾ ਇਹ ਬਗਲੇ ਵਾਲੀ ਕਹਾਣੀ ਆ ਤੇਰੀ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਬਕ, ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਏਦਾਂ ਮਾਲਕ ਨਹੀਂ ਰੀਝਦਾ। ਤੂੰ 68 ਤੀਰਥਾਂ ਦੀ ਤਾਂ ਗੱਲ ਹੀ ਛੱਡ, ਭਾਵੇਂ 7 ਸਮੁੰਦਰਾਂ ਤੇ ਨਹਾ ਆਈ। ਪੁਰਾਣੇ ਸਮਿਆਂ ਵਿੱਚ ਲੋਕ ਤੁਰ ਕੇ ਜਾਂਦੇ ਸੀ, ਖੇਚਲ ਵੀ ਬੜੀ ਹੁੰਦੀ, ਟਾਈਮ ਬੜਾ ਲੱਗਦਾ। ਕੋਈ ਬਿਮਾਰ ਸ਼ਮਾਰ ਹੋ ਜਾਵੇ, ਦਵਾਈ ਬੂਟੀ ਦਾ ਪ੍ਰਬੰਧ ਨਹੀਂ ਸੀ ਹੁੰਦਾ, ਇਕੱਲਿਆਂ ਨੇ ਜਾਣਾ ਜਾਂ ਸਾਥ ਨਾਲ ਵੀ ਜਾਣਾ ਔਖਾ ਕੰਮ ਸੀ। ਪਾਤਸ਼ਾਹ ਜੀ ਕਹਿੰਦੇ 68 ਤੀਰਥਾਂ ਦੀ ਗੱਲ ਛੱਡੋ, ਭਾਵੇਂ 7 ਸਮੁੰਦਰਾਂ 'ਤੇ ਨਹਾਉਂਦਾ ਫਿਰੇ, ਇੱਦਾਂ ਕਹਾਣੀ ਬਣਦੀ ਨਹੀਂ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਬਕ, ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ, ਸੱਚੀ ਗੱਲ ਕਵਾਂ ਕਹਿੰਦੇ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਤੇ ਜਗਨਨਾਥਪੁਰੀ ਪਹੁੰਚਦੇ ਨੇ। ਇੱਥੇ ਸੋਹਿਲਾ ਸਾਹਿਬ ਵਿੱਚ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਇੱਥੇ ਉਚਾਰਨ ਕੀਤਾ, ਸੱਚੀ ਆਰਤੀ ਦੇ ਅਰਥ ਸਮਝਾਏ। ਅਗਲੇ ਦਿਨ ਪਾਤਸ਼ਾਹ ਜੀ ਨੇ ਕੀ ਦੇਖਿਆ ਵੀ ਲੋਕ ਵਹੀਰਾਂ ਘੱਤ ਕੇ ਜਾ ਰਹੇ ਨੇ, ਦੇਖਿਆ ਵੀ ਬੜਾ ਇਕੱਠ ਹੋ ਰਿਹਾ। ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਬਾਬੇ ਦੇ ਕੋਲ ਚਲੇ ਗਏ। ਲੋਕ ਬੈਠੇ ਹੋਏ ਆ ਜੀ, ਵਹੀਰਾਂ ਘੱਤ ਹੋਰ ਤੁਰੇ ਆਉਂਦੇ ਆ, ਸਾਹਮਣੇ ਜਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਵੀ ਬੈਠ ਗਏ। ਬਾਬਾ ਇੱਕ ਉੱਚੇ ਸਾਰੇ ਚਬੂਤਰੇ ਤੇ ਬੈਠਾ ਹੋਇਆ, ਅੱਖਾਂ ਇਹਦੀਆਂ ਬੰਦ ਆ, ਮੂਹਰੇ ਨੇ ਇੱਕ ਲੋਟਾ ਰੱਖਿਆ ਹੋਇਆ, ਲੋਕ ਉਹਦੇ 'ਚ ਆਣ ਕੇ ਸਿੱਕੇ ਪਾਉਂਦੇ ਨੇ। ਉਹ ਜਦੋਂ ਸਿੱਕੇ ਡਿੱਗਦੇ ਆ ਤੇ ਆਵਾਜ਼ ਆਉਂਦੀ ਆ, ਬਾਬੇ ਨੂੰ ਪਤਾ ਲੱਗ ਜਾਂਦਾ ਵੀ ਗਾਹਕ ਕਿੰਨੇ ਕਰ ਰਹੇ ਆ। ਅੱਖਾਂ ਮੀਚੀਆਂ ਨੇ ਪਰ ਹੈ ਬਗਲੇ ਵਾਲੀਆਂ ਮੀਚੀਆਂ ਹੋਈਆਂ। ਲੋਕਾਂ ਦੀ ਭੇਡ ਚਾਲ ਹੁੰਦੀ ਆ ਵੀ ਇੱਕ ਪਾਸੇ ਜਿੱਧਰ ਕੋਈ ਤੁਰਿਆ ਉੱਧਰ ਨੇ ਵਹੀਰਾਂ ਘੱਤ ਦੇਣੀਆਂ। ਹੈਨ ਵਿਰਲੇ ਨਾ ਹੀ ਘਣੇ, ਫੈਲ ਪੱਕੜ
संसार विरले विरले ने विवेक बुद्धि रखने वाले अकल वाले नहीं तो साड़ी आदत है जिधर किसी ने दस पाती वह बाबे तो जी ऐसा कोई नहीं लेंदे शरदा ना जो मर्जी टेक देवे जे किसी ने दस पा दिती जी भी रती है एक बाबा तो वह खूंडी छड़ा दिंदा पटरालियां उधर नू जोड़ लिया जे किसी ने कहता भी हिमाचल च एक पानी निकलिया तो उत्थे गल बन जाती है तो आप कैनिया चक लिया उत्थे नू चले गए किसी ने कहता भी सजाड़ा धाम जे कोई जाके ना आवे तन ते पाए हुए पहलां वाले लीड़े ला आवे तो उहदियां बीमारियां कट्टियां जांदियां आप उधर नू ट्रालियां जोड़ लिया जग की भेडा चाल चलते के पछे चले कहिंदे ना एक टीचर बच्चियां नू पढ़ा रहा सी उन्हें जोड़ घटाओ दे सवाल उन्होंने समझाए सिखाए अज टेस्ट लैन लगा कहिंदा भी बच्चो एक भेडां दा वाड़ा ते उहदे विचों एक भेड़ जे बाहर निकल जाए तो मगर किन्नियां रहणगियां सारे ने हथ खड़े कर ले पुछया एक नूं दूजे नूं तीजे नूं किन्नियां रहणगियां कहिंदे जी 99 100 आ एक निकली आ ते बाकी 99 रह गईआं एक बच्चा उन्हें हाथ ना खड़ा किया वह कहिंदे भलिया तू भी कदे कोई सवाल सूल कढ़िया कर चेते रख्या कर कुछ वह कहिंदा नहीं जी मैं तो उड़ीक करदा सी भी इह साडे कढ़ लैण मैं मगरों दसूं चल कोई नहीं तू दस दस अटे बाकी देता वह कहिंदा जी भी आ जिहड़े बाकी दे आ ना इन्हां ने सवाल कढ़े आ ते असीं घरे भेडां रखियां होईआं मैनू भेडा की आदत का पता भी जो एक निकले ना मैं कर दी मगर सारिया ही जांदियां कोई नहीं रही यह दुनिया का दस्तूर आ भी लोग जिधर एक जाता जग की भेडा चाल चलते के पछ चले लोग वहीरां कत के आ रहे ने इन्हें बाबे ने अखा मीचिया हुई जी जो कट हो गया काफी ज्यादा कहिंदा जी मैनू त्रिलोकी दे दर्शन हो रहे त्रिलोकी दे ਇਸ ਵੇਲੇ ਮੈਂ ਬ੍ਰਹਮਪੁਰੀ ਪਹੁੰਚਿਆ ਹੋਇਆ ਹੁਣ ਮੈਨੂੰ ਭਾਈ ਸ਼ਿਵਪੁਰੀ ਦੇ ਵੀ ਦਰਸ਼ਨ ਹੋ ਰਹੇ ਆ ਕਿਸੇ ਨੂੰ ਕੋਈ ਖਿੱਚਲੋ ਹੋਵੇ ਕੋਈ ਕਿਸੇ ਦੇ ਪਿੱਤਰਾਂ ਦੀ ਗਤੀ ਨਾ ਹੋਈ ਹੋਵੇ ਘਰ 'ਚ ਕੋਈ ਸਾਇਆ ਸਿੱਕਾ ਜਿਹਨੇ ਕੁਝ ਪੁੱਛਣਾ ਪੁੱਛ ਲਓ ਅਤੇ ਲੋਕ ਪੁੱਛੀ ਜਾਂਦੇ ਆ ਕੋਈ ਉਹ ਆਪਦਾ ਕੰਮ ਚਲਾਈ ਜਾਂਦਾ ਜਦੋਂ ਮੇਲਾ ਇਹਨੂੰ ਪੂਰਾ ਭਰ ਗਿਆ ਨਾ ਚੰਗੀ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀ ਭਾਈ ਮਰਦਾਨੇ ਨੂੰ ਕਹਿੰਦੇ ਭਾਈ ਸਾਹਿਬ ਇਉਂ ਕਰੋ ਬਾਬੇ ਦਾ ਪੈਸਿਆਂ ਵਾਲਾ ਲੋਟਾ ਚੱਕ ਕੇ ਬਾਬੇ ਦੀ ਪਿੱਠ ਪਿੱਛੇ ਧਰ ਦਿਓ ਭਾਈ ਮਰਦਾਨਾ ਜੀ ਦੀ ਬੜੀ ਵੱਡੀ ਕੁਰਬਾਨੀ ਆ ਅੱਜ ਟਕੇ ਟਕੇ ਦੇ ਪ੍ਰਚਾਰਕ ਨਾ ਕਈ ਵਾਰੀ ਉਹਨਾਂ ਨੂੰ ਕੇਵਲ ਇੱਕ ਹਾਸ ਰਸ ਦੇ ਪਾਤਰ ਵਜੋਂ ਪੇਸ਼ ਕਰ ਰਹੇ ਨੇ ਉੱਥੇ ਇਹ ਆਖੇ ਲੱਗ ਕੇ ਕੋਈ ਭੇਟਾ ਨਹੀਂ ਸੀ ਮਿਲਣੀ ਅਤੇ ਦੂਜਿਆਂ ਦੇ ਥਾਂ 'ਤੇ ਜਾ ਕੇ ਗੱਲ ਕਰਨੀ ਬੜੀ ਔਖੀ ਗੱਲ ਆ ਸਤ ਬਚਨ ਮਹਾਰਾਜ ਜੀ ਜੋ ਹੁਕਮ ਮੈਂ ਕਰਾਂਗਾ ਲੋਟਾ ਚੱਕਿਆ ਬਾਬੇ ਦੇ ਪਿੱਛੇ ਰੱਖਤਾ ਜਦੋਂ ਬਾਬੇ ਨੇ ਦੇਖਿਆ ਵੀ ਖੜਕਾ ਤਾਂ ਹੁੰਦਾ ਹੀ ਨਹੀਂ ਹੁਣ ਲੋਟੇ 'ਚ ਕੋਈ ਪੈਸੇ ਨਹੀਂ ਪਾ ਰਿਹਾ ਉਹਦੀ ਬਿਰਤੀ ਭੰਗ ਹੋ ਗਈ ਦੇਖਿਆ ਸਾਹਮਣੇ ਲੋਟਾ ਹੈ ਨਹੀਂ ਇਹ ਕਹਿੰਦਾ ਵੀ ਜਿਹਨੇ ਸਾਧੂਆਂ ਨਾਲ ਮਸ਼ਕਰੀ ਕੀਤੀ ਉਹਦਾ ਸੱਤਿਆਨਾਸ਼ ਹੋ ਜਾਏਗਾ ਕੁਝ ਨਹੀਂ ਰਹੇਗਾ ਉੱਜੜ ਜਾਏਗਾ ਉਹ ਜਦੋਂ ਇੱਦਾਂ ਦੇ ਬੋਲ ਕਬੋਲ ਜੇ ਲੱਗਾ ਨਾ ਬੋਲਣ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠ ਕੇ ਖੜੇ ਹੋਏ ਕਹਿੰਦੇ ਬਾਬਾ ਜੀ ਮੈਨੂੰ ਪਤਾ ਤੁਹਾਡੇ ਲੋਟੇ ਦਾ ਉਹ ਕਹਿੰਦਾ ਫਿਰ ਦੱਸੋ ਪਾਤਸ਼ਾਹ ਜੀ ਕਹਿੰਦੇ ਵੀ ਆ ਬੜੀ ਤੁਹਾਡੀ ਸੋਭਾ ਸੁਣੀ ਆ ਅਤੇ ਤੁਹਾਡੇ 'ਤੇ ਬੜੀ ਕਿਰਪਾ ਵੀ ਤੁਹਾਨੂੰ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ ਸੀ ਤੁਸੀਂ ਤੁਹਾਡੀ ਤਾਂ ਪਹੁੰਚ ਸ਼ੈਵਪੁਰੀ ਅਤੇ ਬ੍ਰਹਮਪੁਰੀ ਤੱਕ ਉਹ ਕਹਿੰਦਾ ਜੀ ਬਿਲਕੁਲ ਹੈਗੀ ਆ ਉਹਨੇ ਦੇਖਿਆ ਵੀ ਸਾਧੂਆਂ ਵਾਲਾ ਲਿਬਾਸ ਆ ਜੇ ਇਹਨੇ ਮੱਥਾ ਟੇਕਤਾ ਅਤੇ ਗਾਹਕ ਹੋਰ ਵੱਧ ਜਾਣੇ ਆਪਣੇ ਉਹ ਕਹਿੰਦੇ ਜੀ ਦੱਸੋ ਕੋਈ ਖੇਚਲ ਹੈਗੀ ਆ ਕੋਈ ਬਜ਼ੁਰਗਾਂ ਬਾਰੇ ਕੋਈ ਹੋਰ ਪੁੱਛ ਦੱਸ ਲੈਣੀ ਆ ਤਾਂ ਦੱਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਪੁੱਛਣਾ ਪਛਾਉਣਾ ਤਾਂ ਕੁਝ ਨਹੀਂ ਮੈਂ ਤਾਂ ਬਾਬਾ ਜੀ ਤੁਹਾਨੂੰ ਆ ਗੱਲਾਂ ਕਰਦੇ ਸੁਣਿਆ ਸੀਗਾ ਵੀ ਤੁਹਾਡੀ ਸੁਰਤੀ ਬ੍ਰਹਮਪੁਰੀ ਪਹੁੰਚੀ ਹੋਈ ਸੀ ਇੰਦਰਪੁਰੀ ਤੱਕ ਤੁਹਾਡੀ ਪਹੁੰਚ ਆ ਤਿੰਨਾਂ ਲੋਕਾਂ ਦੇ ਤੁਸੀਂ ਕਹਿੰਦੇ ਸੀ ਦਰਸ਼ਨ ਹੋ ਰਹੇ ਆ ਉਹ ਭਾਈ ਹੋ ਰਹੇ ਆ ਦੱਸੋ ਕੀ ਪੁੱਛਣਾ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਲੋਟਾ ਚੱਕੇ ਨੂੰ ਕਿੰਨਾ ਕੁ ਚਿਰ ਹੋ ਗਿਆ ਹੋਊਗਾ ਗਾਇਬ ਹੋਏ ਨੂੰ ਕਹਿੰਦਾ ਆਹੀ ਹੋਇਆ 2-4 ਮਿੰਟ ਹੀ ਪਾਤਸ਼ਾਹ ਜੀ ਕਹਿੰਦੇ ਇਹਦਾ ਮਤਲਬ ਚੋਰ ਕੋਈ ਮੀਲ ਵਾਟ ਹੀ ਵੱਧ ਤੋਂ ਵੱਧ ਗਿਆ ਹੋਊਗਾ 1.5 ਮੀਲ ਚਲਿਆ ਗਿਆ ਉਹ ਵਾਲੀ ਗੱਲ ਆ
ਤੁਸੀਂ ਚੀਕਾਂ ਮਾਰ ਮਾਰ ਕੇ ਲੋਕਾਂ ਨੂੰ ਜੋ ਪੁੱਛਦੇ ਆ ਤੇ ਆਪ ਹੀ ਧਿਆਨ ਮਾਰ ਲੋਕ ਆ ਵੀ ਚੋਰ ਕਿੱਥੇ ਕੁ ਗਿਆ, ਤੁਸੀਂ ਬੈਠੇ ਕਿੱਥੇ ਆ? ਕਹਿੰਦਾ ਜਗਨਨਾਥਪੁਰੀ। ਬਾਬਾ ਦੀਂਦਾ ਤੈਨੂੰ ਜਗਨਨਾਥਪੁਰੀ ਚ ਇੰਨੀ ਗੱਲਾਂ ਤੋਂ ਉੱਤਰ ਲੋਕੀ ਦੀਆਂ ਕਰਦਾ। ਕੀ ਕੀਤਾ ਗੁਰੂ ਪਾਤਸ਼ਾਹ ਜੀ ਨੇ ਉਹਦਾ ਲੋਟਾ ਪੈਠ ਵਾਲੇ ਪਾਸਿਓਂ ਚੱਕਿਆ ਤੇ ਮੂਹਰੇ ਰੱਖ ਦਿੱਤਾ। ਬਾਬਾ ਗੱਲਾਂ ਤਰਲੋਕੀ ਦੀਆਂ ਕਰੀ ਜੇ ਇਹਨਾਂ ਦੀਂਦਾ ਤੈਨੂੰ ਪਿੱਠ ਪਿੱਛੇ ਵੀ ਨਹੀਂ। ਉਹ ਭਲਿਆ ਇਹ ਕਿਹੋ ਜਿਹੇ ਬ੍ਰਹਮਪੁਰੀ ਦੇ ਤੇ ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਨੇ। ਕਹਿੰਦੇ ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤ ਕਾ ਢੱਬ, ਥਨਾਸਟ ਜੱਗ ਭ੍ਰਸ਼ਟ ਹੋਏ ਡੂਬਤਾ ਐਵ ਜੱਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮਿੱਟੈ ਨਾਕ ਪਕੜੈ ਠੱਗਣ ਕਹੋ ਸੰਸਾਰ, ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਇਹੋ ਪਦਮ ਅਲੋ। ਉਹਨੇ ਚਰਨਾਂ ਤੇ ਡਿੱਗ ਪਏ, ਲੋਕ ਤਾੜੀਆਂ ਮਾਰ ਕੇ ਹੱਸਣ ਲੱਗ ਗਏ, ਉੱਠ ਕੇ ਘਰੋ ਘਰੀ ਜਾਣ ਲੱਗ ਗਏ, ਮੇਲਾ ਵਿਜੜ ਗਿਆ। ਉਹ ਬਾਬੇ ਨੇ ਮਾਫ਼ੀ ਮੰਗੀ, ਕਹਿੰਦਾ ਜੀ ਰੋਟੀਆਂ ਸੇਕਣ ਦਾ ਹੀ ਬਹਾਨਾ ਸੀ, ਦੀਂਦਾ ਦੂੰਦਾ ਮੈਨੂੰ ਡੱਕਾ ਨਹੀਂ। ਇਹ ਬਗਲ ਸਮਾਧੀ ਵਾਲੇ ਲੋਕ ਹੁੰਦੇ ਨੇ। ਅੱਜ ਪਾਤਸ਼ਾਹ ਜੀ ਕਹਿੰਦੇ ਵੀ ਜਿਵੇਂ ਜੋਕ ਦਾ ਸੁਭਾਅ ਰਹਿੰਦੀ ਦੁੱਧ ਦੇ ਖਜ਼ਾਨੇ ਦੇ ਕੋਲ ਹੀ ਆ ਪਰ ਲਹੂ ਪੀਂਦੀ ਆ, ਪਰਮ ਸੁਗੰਧ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਕਹਿੰਦੇ ਜਿੱਥੇ ਗੰਦਗੀ ਹੋਵੇ ਮੱਖੀ ਦਾ ਸੁਭਾਅ ਹੈ ਇਹ ਦੌੜ ਦੌੜ ਕੇ ਜਾਂਦੀ ਹੈ, ਜੇ ਕਿਤੇ ਸੁਗੰਧੀ ਵਾਲੀ ਥਾਂ ਹੋਵੇ ਨਾ ਮਹਿਕ ਵਾਲੀ ਤੇ ਉੱਥੇ ਮੱਖੀ ਬਹਿੰਦੀ ਨਹੀਂ, ਕਿਤੇ ਤਜਰਬਾ ਕਰਕੇ ਦੇਖਿਓ ਮੱਖੀ ਬੈਠੀ ਹੈ, ਵਧੀਆ ਪਰਫਿਊਮ ਸਪਰੇਅ ਕਰਦੇ ਉੱਡ ਕੇ ਚਲੀਆਂ ਜਾਂਦੀਆਂ ਨੇ। ਜੈਸੇ ਗੱਜ ਮੱਜਨ ਕਾ ਡਾਰਤ ਹੈ ਸ਼ਾਰ ਸਿਰ, ਨਹਾਉਣਾ ਬੜੀ ਚੰਗੀ ਗੱਲ ਆ ਪਰ ਹਾਥੀ ਦਾ ਸੁਭਾਅ ਨੂੰ ਚੰਗੀ ਤਰ੍ਹਾਂ ਨਵਾ ਧਵਾ ਵੀ ਲਓ ਤੇ ਸਿਰ ਵਿੱਚ ਖੇਹੀ ਪਾ ਲੈਂਦਾ। ਸੰਤ ਨੂੰ ਕਹਿ ਦੁਖੀ ਸੰਤ ਸੰਗ ਨਾ ਸੁਹਾਤ ਹੈ, ਇਸੇ ਤਰ੍ਹਾਂ ਸੰਤ ਦੇ ਦੁਖੀਆਂ ਨੂੰ ਸੰਗਤ ਚੰਗੀ ਨਹੀਂ ਲੱਗਦੀ, ਉੱਥੇ ਵੀ ਇਹ ਉੱਝਾਂ ਲਾਉਂਦੇ ਤੇ ਦੋਸ਼ ਕੱਢਦੇ ਰਹਿੰਦੇ ਨੇ।

ਉਹਨਾਂ ਕੌਲ ਦੇ ਫੁੱਲਾਂ ਦੇ ਉੱਤੇ ਆਣ ਕੇ ਬੈਠਦਾ, ਮਕਰਾਂਦਰਾਂ ਰਸ ਨੂੰ ਚੂਸਦਾ ਤੇ ਉਡਾਰੀ ਮਾਰ ਜਾਂਦਾ। ਡੱਡੂ ਰਹਿੰਦਾ ਵਿੱਚ ਹੀ ਆ ਜੀ, ਪਰ ਉਹ ਜਾਲਾ ਹੀ ਖਾਂਦਾ ਰਹਿੰਦਾ, ਇਹ ਨਿੰਦਕ ਦਾ ਸੁਭਾਅ ਹੈ। ਇਸੇ ਤਰ੍ਹਾਂ ਜਿਵੇਂ ਚਮਚਿੱਚੜ ਆ ਨਾ, ਚਮਚਿੱਚੜ ਉਹ ਵੀ ਲਹੂ ਪੀਂਦਾ ਰਹਿੰਦਾ, ਕਿਸੇ ਗਾਂ ਮੱਝ ਦੇ ਹਵਾਨੇ ਦੇ ਥਣਾਂ ਦੇ ਕੋਲੇ ਰਹਿੰਦਿਆਂ ਹੋਇਆਂ ਕੱਟਾ ਪਾਸਿਓਂ ਆਣ ਕੇ ਦੁੱਧ ਚੁੰਘ ਲੈਂਦਾ, ਪਰ ਚਮਚਿੱਚੜ ਜਿਹੜਾ ਕੋਲੇ ਰਹਿੰਦਾ ਉਹ ਖੂਨ ਪੀਂਦਾ ਰਹਿੰਦਾ ਹੈ। ਇਹ ਨਿੰਦਕ ਦਾ ਸੁਭਾਅ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਕਾਂ ਕਪੂਰ ਨਾ ਚੱਖਈ ਦੁਰਗੰਧ ਸੁਖਾਵੇ। ਕਾਂ ਨੂੰ ਕਪੂਰ ਨਹੀਂ ਚੰਗਾ ਲੱਗਦਾ, ਬਹੁਤ ਗੁਣਕਾਰੀ ਹੁੰਦਾ, ਇਹਦੀਆਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਨੇ, ਵਾਸ਼ਨਾ ਆਉਂਦੀ ਇਹਦੇ ਚੋਂ। ਕਹਿੰਦੇ ਕਾਂ ਦਾ ਸੁਭਾਅ ਗੰਦਗੀ ਤੇ ਡਿੱਗਦਾ ਤੇ ਨਿੰਦਕ ਦਾ ਸੁਭਾਅ ਵੀ ਕਾਂ ਨਾਲ ਰਲਦਾ ਮਿਲਦਾ ਹੀ ਹੁੰਦਾ। ਉਹ ਜਿਵੇਂ ਨਾ ਤੁਸੀਂ ਤਜਰਬਾ ਕੀਤਾ ਹੋਊਗਾ, ਕਿਤੇ ਮੂੰਹ ਪੱਕ ਜਾਏ ਨਾ, ਨਿੱਕਾ ਜਿਹਾ ਛਾਲ ਹੋਵੇ, ਜੀਭ ਭਲੀ ਮਾਨਸ ਸਾਰਾ ਮੂੰਹ ਛੱਡ ਕੇ ਬਾਰ ਬਾਰ ਉੱਥੇ ਹੀ ਲੱਗਦੀ ਹੈ ਜਾ ਕੇ ਜਿੱਥੇ ਛਾਲ ਹੋਵੇ। ਮਕਾਨ ਬੜਾ ਸੁੰਦਰ ਬਣਿਆ ਤੇ ਕੀੜੀ ਦਾ ਸੁਭਾਅ ਤਰੀੜਾਂ ਵਾਲੇ ਥਾਂ ਤੇ ਜਾ ਕੇ ਵੜਦੀ ਆ ਗੇੜੀ ਨਾਲ। ਕਾਂ ਕਪੂਰ ਨਾ ਚੱਖਈ ਦੁਰਗੰਧ ਸੁਖਾਵੇ। ਹਾਥੀ ਨੀਰ ਨਵਾਲੀ ਹੈ ਸਿਰ ਛਾਰ ਉਡਾਵੇ। ਜੇ ਕਿਤੇ ਹਾਥੀ ਨੂੰ ਪਾਣੀ ਨਾਲ ਨਵਾ ਧਵਾ ਦਿੱਤਾ ਜਾਏ, ਉਹ ਫਿਰ ਵੀ ਮਿੱਟੀ ਦੀ ਸੁੰਡ ਭਰਦਾ ਤੇ ਆਪਣੇ ਉੱਪਰ ਪਾ ਲੈਂਦਾ। ਤੁੰਮੇ ਅੰਮ੍ਰਿਤ ਸਿੰਜੀਐ ਕੌੜਤ ਨ ਜਾਵੇ। ਕੋਈ ਆਦਮੀ ਪਤਾਸੇ ਘੋਲ ਕੇ, ਮਿੱਠਾ ਪਾਣੀ ਸ਼ਹਿਦ ਘੋਲ ਕੇ ਤੁੰਮਿਆਂ ਨੂੰ ਪਾਈ ਜਾਵੇ, ਉਹ ਆਪਣੀ ਕੜੱਤਣ ਨਹੀਂ ਛੱਡਦੀ। ਤੁੰਮੇ ਅੰਮ੍ਰਿਤ ਸਿੰਜੀਐ ਕੌੜਤ ਨ ਜਾਵੇ। ਕਹਿੰਦੇ ਸਿਮਲ ਰੁੱਖ ਸਰੇਵੀ ਹੈ ਫਲ ਹੱਥ ਨਾ ਆਵੇ। ਸਿਮਲ ਦੀ ਕੋਈ ਪ੍ਰਤਪਾਲਾ ਕਰੀ ਜਾਵੇ, ਸਾਂਭ ਸੰਭਾਲ ਕਰੇ, ਇਹਦੇ ਫੁੱਲ ਤੇ ਫਲ ਕਿਸੇ ਕੰਮ ਦੇ ਨਹੀਂ ਹੁੰਦੇ। ਇਹ ਚਾਰ ਉਦਾਹਰਨ ਦੇਖ ਕੇ ਭਾਈ ਸਾਹਿਬ ਕਹਿੰਦੇ, ਨਿੰਦਕ ਨਾਮ ਵਿਹੋਣਿਆ ਸਤਸੰਗ ਨਾ ਪਾਵੇ। ਨਿੰਦਕ ਬੰਦਾ ਸਤਸੰਗਤ ਵਿੱਚ ਆਣ ਕੇ ਵੀ ਕਮੀਆਂ ਪੇਸ਼ੀਆਂ ਲੱਭਦਾ ਰਹਿੰਦਾ ਹੈ, ਇੱਥੋਂ ਫਾਇਦਾ ਨਹੀਂ ਉਠਾਉਂਦਾ, ਸਗੋਂ ਨਿੰਦਿਆ ਕਰਨ ਵਾਲਾ ਆਪਣਾ ਸੁਭਾਅ ਨਹੀਂ ਤਿਆਗਦਾ। ਅੰਧਾ ਆਗੂ ਜੇਥੀ ਹੈ ਸਭ ਸਾਥ ਮੁਹਾਵੇ। ਜੇ ਕਹਿੰਦੇ ਕਿਸੇ ਦੀ ਅਗਵਾਈ ਕਰਨ ਵਾਲਾ ਅੰਨਾ ਹੋਵੇ, ਉਹਦੇ ਦੈਵੀ ਗੁਣ, ਉਹਦੇ ਦੈਵੀ ਗੁਣਾਂ ਦੀ ਸੰਪਦਾ ਲੁੱਟੀ ਜਾਂਦੀ ਹੈ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਕਿੱਡੇ ਵੱਡੇ ਵੱਡੇ ਪਰਉਪਕਾਰ ਕੀਤੇ, ਜਗਤ ਜਲੰਦੀ ਨੂੰ ਠਾਰਿਆ, ਜਿਨ੍ਹਾਂ ਨੇ ਘੁੰਡ ਦੀ ਪ੍ਰਥਾ ਬੰਦ ਕੀਤੀ। ਜਦੋਂ ਅਕਬਰ ਆਇਆ ਤੇ ਆਣ ਕੇ ਉਹਨੇ ਕਿਹਾ ਸੀਗਾ ਵੀ ਮੈਂ ਜੰਗਰ ਇੱਥੇ ਲੰਗਰ ਦੇ ਨਾਂ ਜੰਗੀਰ ਲਵਾਉਣਾ ਚਾਹੁੰਦਾ। ਪਾਤਸ਼ਾਹ ਜੀ ਕਹਿੰਦੇ, ਨਹੀਂ, ਅੱਜ ਤੂੰ ਜੰਗੀਰ ਲਾ ਕੇ ਜਾਵੇਂ, ਕੱਲ ਨੂੰ ਕੋਈ ਰਾਜਾ ਹੋਰ ਆਵੇ ਤੇ ਉਹ ਕਹਿ ਦੇ ਵੀ ਜੰਗੀਰ ਵਾਪਸ ਕਰ ਦਿਓ, ਗੁਰੂ ਕੇ ਲੰਗਰ ਜੰਗੀਰਾਂ ਨਾਲ ਨਹੀਂ ਚੱਲਦੇ, ਇਹ ਸਿੱਖਾਂ ਦੀ ਦਸਾਂ ਨੌਵਾਂ ਦੀ ਕਿਰਤ ਕਮਾਈ ਨਾਲ ਚੱਲਦੇ ਨੇ। ਉਹ ਕਹਿੰਦਾ ਵੀ ਦੇ ਕੇ ਜਾਣਾ ਕੁਛ ਨਾ ਕੁਛ ਜ਼ਰੂਰ। ਜੇ ਤਾਂ ਅੱਜ ਵਾਲਾ ਕੋਈ ਬਾਬਾ ਹੁੰਦਾ ਤਾਂ ਕਹਿਣਾ ਸੀ ਕਿਸੇ ਪੈਟਰੋਲ ਪੰਪ ਦਾ ਜਾਂ ਕਿਸੇ ਬੱਸ ਦਾ ਪਰਮਿਟ ਦੇ ਦਿਓ, ਆਪਦੇ ਵਾਸਤੇ ਮੰਗ ਲੈਣਾ ਸੀ, ਡੇਰੇ ਵਾਸਤੇ ਮੰਗ ਲੈਣਾ ਸੀ, ਇੱਦਾਂ ਦੀਆਂ ਗੱਲਾਂ ਹੁੰਦੀਆਂ, ਪਰਮਿਟ ਦੇ ਦਿਓ ਮੁੰਡਿਆਂ ਵਾਸਤੇ, ਕੋਈ ਸਕੂਲ ਮਨਜ਼ੂਰ ਕਰਾ ਲੈਣਾ ਸੀ। ਪਾਤਸ਼ਾਹ ਜੀ ਕਹਿੰਦੇ, ਨਹੀਂ ਭਾਈ, ਕੁਝ ਨਹੀਂ ਚਾਹੀਦਾ। ਜੇ ਲਾਜ਼ਮੀ ਦੇ ਕੇ ਜਾਣਾ, ਕਿਸੇ ਬੀਬੀ ਦਾ ਵਿਆਹ ਹੋਇਆ ਹੋਵੇ, ਭਾਵੇਂ ਅਜੇ ਮਹਿੰਦੀ ਉਤਰੀ ਨਾ ਹੋਵੇ, ਚਾਰ ਦਿਨ ਵਿਆਹ ਹੋਏ ਨੂੰ ਹੁਣ ਉਹਨੂੰ ਧੱਕੇ ਨਾਲ ਵਿਚਾਰੀ ਨੂੰ ਸਾੜ ਦਿੱਤਾ ਜਾਂਦਾ, ਸਤੀ ਪ੍ਰਥਾ ਤੇ ਪੱਕੇ ਤੌਰ ਤੇ ਰੋਕ ਲਾ ਦਿੱਤੀ ਜਾਏ। ਅਗਲੀ ਗੱਲ, ਤੀਰਥਾਂ ਤੇ ਜਾਣ ਤੇ ਟੈਕਸ ਲੱਗਦਾ, ਉਹ ਬੰਦ ਕੀਤਾ ਜਾਵੇ। ਖੇਤੀ ਤੇ ਲੱਗਦਾ ਹੋਇਆ ਟੈਕਸ ਬੰਦ ਕੀਤਾ ਜਾਏ। ਏਡੇ ਵੱਡੇ ਪਰਉਪਕਾਰ ਕੀਤੇ, ਜਿਨ੍ਹਾਂ ਲੋਕਾਂ ਨੂੰ ਬਰਾਬਰ ਤੇ ਬੈਠਣ ਦਾ ਅਧਿਕਾਰ ਨਹੀਂ ਸੀ, ਗੁਰੂ ਪਾਤਸ਼ਾਹ ਜੀ ਨੇ ਪੰਗਤ ਤੇ ਸੰਗਤ ਦੀ ਪ੍ਰਥਾ ਸ਼ੁਰੂ ਕੀਤੀ। ਪਰ ਇਸੇ ਹੀ ਨਗਰ ਦੇ ਵਿੱਚ ਇੱਕ ਤਪਾ ਰਹਿੰਦਾ, ਤਪਾ ਇਹ ਗੁਰੂ ਪਾਤਸ਼ਾਹ ਜੀ ਦੇ ਕੋਲੇ ਆਉਂਦਿਆਂ ਹੋਇਆਂ ਵੀ, ਇਸ ਨਗਰ ਵਿੱਚ ਰਹਿੰਦਿਆਂ ਹੋਇਆਂ ਕਦੇ ਨੇ ਸਤਸੰਗ ਨਹੀਂ ਸੁਣਨਾ, ਕੁਝ ਨਹੀਂ ਕਰਨਾ, ਸਗੋਂ ਕਥਾ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਇਹਦੇ ਗਾਹਕ ਘਟਣ ਲੱਗ ਗਏ ਤੇ ਇਹਨੂੰ ਫਿਕਰ ਪੈ ਗਿਆ। ਹੁਣ ਇਹ ਨਗਰ ਵਾਲਿਆਂ ਨੂੰ, ਆਪਣੇ ਗਾਹਕਾਂ ਨੂੰ, ਆਉਣ ਜਾਣ ਵਾਲਿਆਂ ਨੂੰ ਕਹਿੰਦਾ ਰਹਿੰਦਾ, ਕਹਿੰਦਾ ਵੀ ਬਸ ਹੁਣ ਕਲਯੁੱਗ ਆ ਗਿਆ, ਸੱਤਿਆਨਾਸ ਹੋਣ ਵਾਲਾ ਹੀ ਆ। ਇੱਥੇ ਜਿਹੜੇ ਗੁਰੂ ਅਮਰਦਾਸ ਰਹਿੰਦੇ ਨੇ ਨਾ, ਕਹਿੰਦਾ ਵੀ ਉਹਨਾਂ ਨੇ ਵੇਦਾਂ ਤੇ ਸਿਮਰਤੀਆਂ ਦੀ ਮਰਿਆਦਾ ਨੂੰ ਭੰਗ ਕਰਕੇ ਰੱਖ ਦਿੱਤਾ। ਇੱਕੋ ਪੰਗਤ ਦੇ ਵਿੱਚ ਬੈਠ ਕੇ ਨਾਈ, ਛਿੰਬੇ, ਚਮਿਆਰ, ਜੱਟ ਸਾਰੇ ਇੱਕੇ ਥਾਂ ਤੇ ਪ੍ਰਸ਼ਾਦਾ ਪਾਣੀ ਛਕੀ ਜਾਂਦੇ ਆ। ਕਹਿੰਦਾ ਉਦੋਂ ਵੀ ਮਾੜੀ ਗੱਲ ਵੀ ਬੋਲੀ ਦੀ ਖੁਦਵਾਈ ਕਰਾਈ ਆ, ਭਲੇ ਮਾਨ

ਲੰਗਰ ਦੇ ਵਿੱਚ ਜਲ ਵੀ ਉੱਥੋਂ ਹੀ ਵਰਤ ਲੈਂਦੇ, ਨਹਾ ਵੀ ਇੱਕੇ ਥਾਂ ਤੇ ਲੈਂਦੇ ਆ। ਜਿਹੜਾ ਸ਼ੂਦਰ ਆ ਉਹਦਾ ਅਸੀਂ ਤਾਂ ਪਰਛਾਵਾਂ ਨਹੀਂ ਪੈਣ ਦਿੰਦੇ। ਇਹ ਜਿਹੜੇ ਧਰਮ ਕਰਮ ਕਰਦੇ ਨੇ ਨਾ, ਸਾਰੇ ਨਸ਼ਟ ਹੋ ਜਾਣਗੇ ਤੇ ਸਾਰੇ ਨਗਰ ਦਾ ਹੀ ਬੇੜਾ ਗਰਕ ਹੋ ਜਾਣਾ। ਇੱਦਾਂ ਦੀਆਂ ਊਝਾਂ ਲਾਉਂਦਾ ਇਹ ਆਪਣੇ ਵੱਲੋਂ। ਗੁਰੂ ਪਾਤਸ਼ਾਹ ਜੀ ਨੂੰ ਪਤਾ ਸੀ ਦੁਕਾਨਦਾਰੀ ਤੇ ਚਾਰ ਟਕੇ ਕਮਾਉਣ ਦੀ ਕਹਾਣੀ ਹੈ, ਇਦੋਂ ਵੱਧ ਕੁਝ ਵੀ ਨਹੀਂ। ਪਾਤਸ਼ਾਹ ਜੀ ਨੇ ਇਹਦਾ ਪਾਜ ਉਘੇੜਨ ਵਾਸਤੇ ਇੱਕ ਢੋਲ ਵਜਾਉਣ ਵਾਲੇ ਨੂੰ ਕਿਹਾ ਵੀ ਡੱਗਾ ਲਾ ਕੇ ਸਾਰੇ ਨਗਰ ਦੇ ਵਿੱਚ ਜਾ ਕੇ ਗੇੜਾ ਦੇ ਕੇ ਆ ਵੀ ਗੁਰੂ ਕੇ ਲੰਗਰ ਵਿੱਚ ਜਿਹੜੇ ਪ੍ਰਸ਼ਾਦਾ ਛਕਣਗੇ ਨਾ, ਉਹਨਾਂ ਨੂੰ ਇੱਕ ਇੱਕ ਮੋਹਰ ਵੀ ਦਿੱਤੀ ਜਾਏਗੀ ਨਾਲ ਦਕਸ਼ਣਾ ਵਜੋਂ। ਉਹ ਨਗਾਰਚੀ ਨੇ ਸਾਰੇ ਨਗਰ ਵਿੱਚ ਗੇੜਾ ਦਿੱਤਾ, ਲੋਕ ਪ੍ਰਸ਼ਾਦਾ ਛਕਣ ਵਾਸਤੇ ਆਏ। ਇਹ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਪੁੱਛਦਾ ਵੀ ਸੱਚੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਨੇ ਮੋਹਰ ਦਿੱਤੀ ਸੀ? ਅਗਰ ਕੋਈ ਕਹਿੰਦੇ ਹਾਂਜੀ ਦਿੱਤੀ ਸੀ, ਇਹ ਗਿਆ ਨਾ ਵੀ ਜਾਈਏ ਕਿਵੇਂ। ਅਗਲੇ ਦਿਨ ਫੇਰ ਭੇਜ ਦਿੱਤਾ ਨਗਾਰੇ ਵਾਲੇ ਨੂੰ। ਉਹ ਢੋਲ ਵਾਲੇ ਨੇ ਡੱਗਾ ਲਾਇਆ, ਕਹਿੰਦਾ ਵੀ ਜਿਹੜੇ ਅੱਜ ਗੁਰੂ ਕੇ ਲੰਗਰਾਂ ਵਿੱਚੋਂ ਆਣ ਕੇ ਪ੍ਰਸ਼ਾਦਾ ਛਕਣਗੇ, ਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਆ ਵੀ ਅੱਜ ਦੋ ਦੋ ਮੋਹਰਾਂ ਵਰਤਾਈਆਂ ਜਾਣਗੀਆਂ। ਇਹ ਫੇਰ ਨਹੀਂ ਗਿਆ, ਫੇਰ ਪੁੱਛਿਆ ਵੀ ਅੱਜ ਦਿੱਤੀਆਂ ਸੀ? ਉਹ ਕਹਿੰਦੇ ਜੀ ਦਿੱਤੀਆਂ ਸੀ। ਤਿੰਨ ਚਾਰ ਦਿਨ ਲੰਘੇ, ਅੱਜ ਪਾਤਸ਼ਾਹ ਜੀ ਕਹਿੰਦੇ ਵੀ ਅੱਜ ਜਿਹੜਾ ਵੀ ਲੰਗਰ ਛਕੇਗਾ ਨਾ ਆਣ ਕੇ, ਉਹਨਾਂ ਨੂੰ ਪੰਜ ਪੰਜ ਮੋਹਰਾਂ ਦਿੱਤੀਆਂ ਜਾਣਗੀਆਂ ਤੇ ਕੱਲ੍ਹ ਤੋਂ ਇਹ ਰਸਮ ਬੰਦ ਕੀਤੀ ਜਾਏਗੀ। ਇਹਨੇ ਸੋਚਿਆ ਲੋਕ ਫਾਇਦਾ ਉਠਾਈ ਜਾਂਦੇ ਤੇ ਮੈਂ ਰਹਿ ਜਾਂਦਾ, ਕਿਵੇਂ ਕਰੀਏ, ਮੋਹਰਾਂ ਤਾਂ ਲੈਣੀਆਂ ਕਿਸੇ ਢੰਗ ਨਾਲ। ਇਹਦਾ ਪੁੱਤ ਸੀ ਕੋਈ 12-13 ਸਾਲ ਦਾ ਅਣਦਾੜੀਆ, ਇਹਨੇ ਕੀ ਕੀਤਾ ਵੀ ਉਹਦਾ ਭੇਖ ਜਿਹਾ ਬਦਲ ਦਿੱਤਾ, ਉਹਦੇ ਮਗਰ ਗੁੱਤ ਕਰ ਦਿੱਤੀ ਤੇ ਕੁੜੀਆਂ ਵਾਲੇ ਲੀੜੇ ਪਵਾਤੇ। ਅੱਜ ਤੱਕ ਉਝ ਲਾਉਂਦਾ ਸੀ, ਨਿੰਦਿਆ ਕਰਦਾ ਸੀ, ਗੁਰੂ ਘਰ ਦੇ ਵਿੱਚ ਦੋਸ਼ ਕੱਢਦਾ ਸੀ ਤਰ੍ਹਾਂ ਤਰ੍ਹਾਂ ਦੇ। ਇਹਨੇ ਕੀ ਕੀਤਾ ਵੀ ਆਪਣੇ ਪੁੱਤ ਨੂੰ ਲੜਕੀਆਂ ਵਾਲੇ ਲੀੜੇ ਪਵਾ ਕੇ ਧਰਮਸ਼ਾਲਾ ਦੀ ਮਗਰਲੀ ਕੰਧ ਤੋਂ ਬੱਚੇ ਨੂੰ ਟਪਾ ਦਿੱਤਾ। ਹੁਣ ਬੱਚਾ ਛੋਟਾ ਸੀ, ਇੱਧਰਲੇ ਪਾਸਿਓਂ ਤਾਂ ਤਪੇ ਨੇ ਚੱਕ ਕੇ ਚੜਾ ਦਿੱਤਾ ਤੇ ਜਦੋਂ ਦੂਜੇ ਪਾਸੇ ਜਾ ਕੇ ਨੇ ਉਤਰਨ ਵਾਸਤੇ ਛਾਲ ਮਾਰੀ, ਸੰਭਲਿਆ ਨਾ ਗਿਆ ਤੇ ਬੈਲੈਂਸ ਜਿਹਾ ਵਿਗੜ ਗਿਆ। ਜਦੋਂ ਡਿੱਗਿਆ ਤੇ ਡਿੱਗਦਿਆਂ ਸਾਰੇ ਦੀ ਜਵਾਕ ਦੀ ਲੱਤ ਟੁੱਟ ਗਈ। ਹੁਣ ਉਹ ਜਵਾਕ ਚੀਕਾਂ ਮਾਰਨ ਲੱਗ ਗਿਆ, ਲੋਕ ਇਹਦੇ ਨਾਲੇ ਇਕੱਠੇ ਹੋ ਗਏ, ਨਾਲੇ ਪੁੱਛਦੇ ਆ ਵੀ ਧੀਏ ਤੂੰ ਕਿਹਦੀ ਲੜਕੀ ਆ, ਕੌਣ ਆ ਤੂੰ, ਘਰਦਿਆਂ ਨੂੰ ਦੱਸੀਏ। ਉਹਨੇ ਰੋਂਦਿਆਂ ਕਹਿ ਦਿੱਤਾ ਵੀ ਧੀ ਨੀ, ਮੈਂ ਤਾਂ ਫਲਾਨੇ ਤਪੇ ਦਾ ਮੁੰਡਾ। ਹੁਣ ਤਪੇ ਨੂੰ ਸੱਦ ਕੇ ਲਿਆਉਣਾ ਹੀ ਸੀ, ਪਤਾ ਲੱਗ ਗਿਆ ਪਾਜ ਉਗੜ ਗਿਆ। ਹੁਣ ਜਦੋਂ ਪਾਜ ਉਗੜ ਗਿਆ ਸਾਰੇ ਲੋਕ ਦੁਰ ਦੁਰ ਕਰਨ ਲੱਗ ਗਏ ਵੀ ਸਾਨੂੰ ਤਾਂ ਇਹ ਕਹਿੰਦਾ ਸੀਗਾ ਵੀ ਗੁਰੂ ਪਾਤਸ਼ਾਹ ਜੀ ਨੇ ਆਹ ਜਿਹੜੀ ਰੀਤ ਚਲਾਈ ਆ ਦੀਨ ਭ੍ਰਸ਼ਟ ਕਰਕੇ ਰੱਖ ਦਿੱਤਾ, ਸਾਰਿਆਂ ਨੂੰ ਇੱਕ ਪੰਗਤ ਚ ਪ੍ਰਸ਼ਾਦਾ ਚੁਕਾਉਂਦੇ ਨੇ, ਅਸੀਂ ਤਾਂ ਨੇੜਦੀ ਨਹੀਂ ਲੰਘਦੇ ਇਹਨਾਂ ਗੱਲਾਂ ਦੇ, ਆਉਣ ਵਾਲੇ ਸਮੇਂ ਵਿੱਚ ਤੁਹਾਡਾ ਸਾਰਿਆਂ ਦਾ ਬੇੜਾ ਗਰਕ ਹੋਣ ਵਾਲਾ। ਉਹ ਜ਼ਿੰਮੇਵਾਰ ਸੱਜਣ ਨਗਰ ਦੇ ਇਕੱਠੇ ਹੋਏ ਤੇ ਹੱਸਣ ਲੱਗ ਗਏ, ਕਹਿੰਦੇ ਵੀ ਆਹ ਜਿਹੜਾ ਨਿੰਦਿਆ ਕਰਨ ਵਾਲੇ ਸੀ ਉਹਦਾ ਹਾਲ ਦੇਖ ਲਓ। ਇਸ ਵਾਰਤਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਨੇ ਦਰਜ ਕੀਤਾ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਿ ਜਮਾਲਿਆ, ਅੱਗੋਂ ਦੇ ਸੱਦਿਆਂ ਸੱਤੇ ਦੀ ਭਿਖਿਆ ਲੈ ਨਹੀਂ, ਪਿੱਛੋਂ ਦੇ ਪਛਤਾਏ ਕੈ ਆਣ ਤਪੇ ਪੁੱਤ ਵਿੱਚ ਬਹਾਲਿਆ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿੱਟੈ ਨਾਹੀਂ, ਧਨ ਬਹੁਤ ਡਿੱਠੈ ਤਪੈ ਧਰਮ ਹਾਰਿਆ, ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਵੈ ਸਾਧ ਜਨਾ ਵਿਚਾਰਿਆ। ਇਹ ਨਿੰਦਕ ਬੰਦੇ ਇੱਦਾਂ ਦੇ ਹੁੰਦੇ ਨੇ ਜਿਹੜੇ ਚੰਗੇ ਥਾਂ ਤੇ ਆਣ ਕੇ ਵੀ ਫਾਇਦਾ ਨਹੀਂ ਉਠਾਉਂਦੇ। ਇਹਦੀ ਤੁਲਨਾ ਭਾਈ ਸਾਹਿਬ ਨੇ ਮਨਮੁੱਖਾਂ ਨਾਲ ਕੀਤੀ ਆ। ਤੇ ਅਗਲੇ ਸ਼ਬਦ ਵਿੱਚ ਕਹਿੰਦੇ ਗੁਰਮਤਿ ਸਤਿ ਏਕ ਟੇਕ ਦੁਤੀਆ ਨਾਸਤ, ਸ਼ਵਨਾ ਸਖਤ ਗਤ ਅਨਪੈ ਅਭਿਆਸੀ ਹੈ। ਜਿਹੜੇ ਗੁਰਮੁਖ ਹੁੰਦੇ ਨੇ ਉਹ ਕਹਿੰਦੇ ਇੱਕ ਮਾਲਕ ਤੇ ਭਰੋਸਾ ਰੱਖਦੇ ਨੇ, ਦਿਨੇ ਰਾਤ ਤੇ ਅਰਦਾਸ ਕਰਕੇ ਇੱਕ ਦੇ ਪੁਜਾਰੀ ਬਣ ਕੇ ਰਹਿੰਦੇ ਨੇ, ਨਾ ਉਹ ਸ਼ਿਵਜੀ ਨੂੰ ਧਿਆਉਂਦੇ ਨੇ ਤੇ ਨਾ ਉਹ ਕਹਿੰਦੇ ਲਕਸ਼ਮੀ ਦੀ ਪੂਜਾ ਕਰਦੇ ਨੇ, ਸਗੋਂ ਉਹਨਾਂ ਦਾ ਭਰੋਸਾ ਤਾਂ ਮਾਲਕ ਤੇ ਹੁੰਦਾ, ਇੱਕ ਦੇ ਬਣ ਕੇ ਰਹਿੰਦੇ ਨੇ। ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ, ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਉਹਨਾਂ ਦਾ ਭਰੋਸਾ ਇੱਕ ਤੇ ਹੁੰਦਾ ਹੈ, ਇੱਕ ਦੇ ਬਣ ਕੇ ਰਹਿੰਦੇ ਨੇ, ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਝੁਕਦੀ ਆ, ਉਸੇ ਅੱਗੇ ਉਹ ਸੀਸ ਨਵਾਉਂਦੇ ਨੇ। ਜਾਕੈ ਵਸ ਖਾਨ ਸੁਲਤਾਨ, ਜਾਕੈ ਵਸ ਹੈ ਸਗਲ ਜਹਾਨ, ਜਾਕਾ ਕੀਆ ਸਭ ਕੁਛ ਹੋਏ, ਤਿਸਤੇ ਬਾਹਰ ਨਾਹੀਂ ਕੋਈ। ਉਹਨਾਂ ਦਾ ਭਰੋਸਾ ਇੱਕ ਤੇ ਹੁੰਦਾ, ਇੱਕ ਨੂੰ ਮੱਥਾ ਟੇਕਦੇ ਨੇ। ਮੱਥਾ ਟੇਕਣ ਦਾ ਮਤਲਬ ਹੁੰਦਾ ਵੀ ਮਤ ਨੂੰ ਧਾਰਨ ਕਰ ਲੈਣਾ।
ਤੁਦ ਨੂੰ ਨਿਮਣ ਮੰਨਣ ਤੇਰਾ ਨਾਉ। ਉਹ ਇੱਕ ਮਾਲਕ ਅੱਗੇ ਝੁਕਦੇ ਨੇ, ਉਸੇ ਤੇ ਭਰੋਸਾ ਰੱਖਦੇ ਨੇ, ਦਰ ਦਰ ਤੇ ਨਹੀਂ ਜਾਂਦੇ। ਵਿਦਵਾਨ ਕਈ ਵਾਰ ਕੁਦਰਤ ਕਾਇਨਾਤ ਨਾਲ ਗੱਲਾਂ ਕਰਕੇ ਉਪਦੇਸ਼ ਮਨੁੱਖਤਾ ਦੀ ਝੋਲੀ ਵਿੱਚ ਪਾ ਜਾਂਦੇ ਨੇ। ਕਹਿੰਦੇ ਖਿੜਿਆ ਹੋਇਆ ਇੱਕ ਬਗੀਚਾ, ਤੇ ਬਗੀਚੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ, ਭਵਰੇ ਆਣ ਕੇ ਗੁੰਜਾਂ ਪਾਉਂਦੇ ਨੇ। ਇੱਕ ਲੇਖਕ ਭਾਵਨਾ ਵਾਲਾ ਉੱਥੇ ਬੈਠਾ ਹੋਇਆ, ਉਹਨੇ ਦੇਖਿਆ ਭੌਰਾ ਆਉਂਦਾ ਫੁੱਲਾਂ 'ਤੇ ਬੈਠਦਾ, ਮਕਰੰਦ ਨੂੰ ਚੂਸਦਾ, ਪਰ ਹੈਰਾਨੀ ਦੀ ਗੱਲ ਆ ਵੀ ਚਮੇਲੀ ਦੇ ਫੁੱਲ 'ਤੇ ਬੈਠਦਾ ਨਹੀਂ। ਉਹਨੇ ਚਮੇਲੀ ਦੇ ਫੁੱਲ ਨੂੰ ਪੁੱਛਿਆ ਵੀ ਸੱਜਣਾ ਤੇਰੇ 'ਚ ਔਗਣ ਆ ਇੱਕ, ਵੀ ਤੇਰੇ 'ਤੇ ਆਣ ਕੇ ਭੌਰਾ ਕਿਉਂ ਨਹੀਂ ਬੈਠਦਾ। ਉਹ ਚਮੇਲੀ ਨੂੰ ਪੁੱਛਦਾ, ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਇਹ ਔਗਣ ਤੁਝ ਵਿਖੇ ਭਵਰ ਨਾ ਬੈਠੇ ਪਾਸ, ਪਰ ਤੇਰੇ 'ਚ ਔਗਣ ਆ ਵੀ ਭੌਰਾ ਨਹੀਂ ਬਹਿੰਦਾ ਤੇਰੇ 'ਤੇ। ਅੱਗੋਂ ਚੰਪਾ ਦੇ ਫੁੱਲ ਨੇ ਉੱਤਰ ਦਿੱਤਾ, ਕਹਿੰਦਾ ਮੀਤਾ ਮੁਝ ਮੈਂ ਤੀਨ ਗੁਣ, ਮੇਰੇ 'ਚ ਤਿੰਨੇ ਹੀ ਗੁਣ ਹੈਗੇ ਆ, ਰੂਪ ਰੰਗ ਅਰਬਾਸ, ਰੰਗ ਵੀ ਸੁੰਦਰ ਮੈਂ ਕਾ ਸਾਰਾ ਕੁਝ ਹੀ ਹੈਗਾ। ਮੀਤਾ ਮੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਕਹਿੰਦਾ ਇਹ ਪੀਲੇ ਮੂੰਹ ਵਾਲਾ ਕਿਤੇ ਇੱਕ ਕੋਲੇ, ਕਿਤੇ ਦੂਜੇ, ਕਿਤੇ ਤੀਜੇ ਫੁੱਲ 'ਤੇ ਜਾਂਦਾ, ਜਿਹੜਾ ਦਰ ਦਰ 'ਤੇ ਭਟਕਣ ਵਾਲਾ ਹੋਵੇ, ਦਰਅਸਲ ਉਹਨੂੰ ਮੈਂ ਨਹੀਂ ਨੇੜੇ ਲੱਗਣ ਦਿੰਦਾ। ਜਿਹੜੇ ਗੁਰਮੁਖ ਹੁੰਦੇ ਨੇ ਉਹ ਇੱਕ ਮਾਲਕ 'ਤੇ ਭਰੋਸਾ ਰੱਖਦੇ ਨੇ, ਅਤੇ ਦਿਲੋਂ ਕਹਿੰਦੇ ਨੇ ਪਾਏ ਗਹੇ ਜਬ 'ਤੇ ਤੁਮਰੇ ਤਬ 'ਤੇ ਕਉ, ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਏਕ ਨਾ ਮਾਨਿਓ ਸਿਮਰਤ ਸ਼ਾਸਤਰ, ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ, ਸੀਰੀਅਸ ਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਅਤੇ ਦਿਲੋਂ ਅਰਦਾਸ ਕਰਕੇ ਕਹਿੰਦੇ ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ। ਤੁਹਾਰ ਉਹ ਇੱਕ ਦੇ ਭਰੋਸੇ 'ਤੇ ਰਹਿੰਦੇ ਨੇ, ਇੱਕ ਦੇ ਬਣ ਕੇ ਰਹਿੰਦੇ ਨੇ। ਇੱਕ ਦਿਨ ਨਾ ਭਾਈ ਨੰਦ ਲਾਲ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰ 'ਤੇ ਚੱਲ ਕੇ ਆਉਂਦੇ ਨੇ, ਭਾਵਨਾ ਨਾਲ ਸੇਵਾ ਕਰਦੇ ਰਹੇ, ਇੰਨੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਹੋਈਆਂ। ਗੁਰੂ ਘਰ ਜਿੱਥੇ ਰੱਬੀ ਬਾਣੀ ਦਾ ਕੀਰਤਨ ਹੁੰਦਾ, ਉੱਥੇ ਭਾਈ ਨੰਦ ਲਾਲ ਦੀਆਂ ਗਜ਼ਲਾਂ ਵੀ ਗਾਉਣ ਦਾ ਹੁਕਮ ਹੈ, ਉਹਦਾ ਵੀ ਕੀਰਤਨ ਹੋ ਸਕਦਾ ਗੁਰੂ ਘਰ ਵਿੱਚ, ਇੰਨੀ ਪ੍ਰਵਾਨਗੀ ਮਿਲੀ। ਅੱਜ ਕਹਿੰਦੇ ਪਹਾੜੀ 'ਤੇ ਬੈਠੇ ਹੋਏ ਨੇ ਅਤੇ ਅੱਖਾਂ ਵਿੱਚ ਵਿਰਾਗ ਦਾ ਜਾਲਾ, ਆਂਸੂ ਵਹਿ ਰਹੇ ਨੇ, ਅਤੇ ਕਹਿੰਦੇ ਹਵਾ ਪੁੱਛਦੀ ਆ ਵੀ ਗੁਰੂ ਦੇ ਦਰ 'ਤੇ ਰਹਿਣ ਵਾਲਾ ਤੇ ਅੱਜ ਰੋਈ ਕਿਉਂ ਜਾਂਦਾ। ਉਹ ਕਹਿੰਦਾ ਵੀ ਦਰਅਸਲ ਮੈਂ ਰੋ ਤਾਂ ਰਿਹਾ ਵੀ ਇੱਕ ਦਿਨ ਮੌਤ ਹੋਣੀ ਆ। ਉਹ ਭਲਿਆ ਮੌਤ ਸਾਰੇ ਲੋਕਾਂ ਨੂੰ ਹੀ ਆਉਂਦੀ ਆ, ਅਤੇ ਤੈਨੂੰ ਕੀ ਗੱਲ ਡਰ ਕਿਉਂ ਲੱਗੀ ਜਾਂਦਾ ਮੌਤ ਤੋਂ, ਤਾਂ ਰੋ ਰਿਹਾ। ਉਹ ਕਹਿੰਦਾ ਵੀ ਨਹੀਂ, ਇਸ ਕਰਕੇ ਨਹੀਂ, ਮੇਰੀ ਮੌਤ ਹੋਣੀ ਆ ਅਤੇ ਅਗਲੀ ਗੱਲ ਆ ਵੀ ਜਦੋਂ ਮੌਤ ਹੋ ਗਈ ਤਾਂ ਮੇਰਾ ਸੰਸਕਾਰ ਵੀ ਕੀਤਾ ਜਾਣਾ। ਅਤੇ ਭਲਿਆ ਸੰਸਕਾਰ ਸਾਰਿਆਂ ਦਾ ਹੀ ਹੁੰਦਾ, ਹਵਾ ਕਹਿੰਦੀ ਤੇਰਾ ਕੋਈ ਵੱਖਰਾ ਥੋੜ੍ਹਾ ਹੋਣਾ। ਉਹ ਕਹਿੰਦਾ ਨਹੀਂ, ਮੇਰੀ ਮੌਤ ਹੋਏਗੀ, ਜਿੱਦਣ ਮੇਰੀ ਮੌਤ ਹੋ ਗਈ ਨਾਲ ਦੀ ਨਾਲ ਮੇਰਾ ਸੰਸਕਾਰ ਵੀ ਕੀਤਾ ਜਾਣਾ, ਅਤੇ ਜਦੋਂ ਸੰਸਕਾਰ ਕੀਤਾ ਜਾਣਾ ਨਾ, ਮੈਂ ਤਾਂ ਰੋ ਰਿਹਾ, ਹਵਾ ਤੇਰਾ ਸੁਭਾਅ ਤੂੰ ਵਗਦੀ ਰਹਿੰਦੀ ਆ। ਉਹ ਕਹਿੰਦੀ ਫਿਰ ਹੋਰ ਕੀ ਕਰਾਂ, ਵਗਾਂ ਨਾ ਤਾਂ। ਕਹਿੰਦਾ ਵਗੀ ਭਾਵੇਂ ਜਿੰਨਾ ਮਰਜ਼ੀ, ਪਰ ਇੱਕ ਬੇਨਤੀ ਹੈ ਵੀ ਜਿੱਦਣ ਮੇਰੀ ਮੌਤ ਹੋਵੇ ਮੇਰਾ ਸੰਸਕਾਰ ਕੀਤਾ ਜਾਵੇ, ਜੇ ਉੱਦਣ ਵਗਣਾ ਹੋਇਆ ਨਾ ਤਾਂ ਗੁਰੂ ਦੇ ਦਰ ਵੱਲ ਨੂੰ ਵਗੀ, ਮੇਰੀ ਮਰੇ ਹੋਏ ਦੀ ਖਾਕ ਵੀ ਉੱਡ ਕੇ ਗੈਰਾਂ ਦੇ ਦਰਵਾਜ਼ੇ 'ਤੇ ਨਾ ਜਾਵੇ, ਜੇ ਵਗਣਾ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰ ਵੱਲ ਨੂੰ ਵਗੀ, ਮੈਂ ਉੱਥੇ ਜਾਣਾ ਚਾਹੁੰਦਾ ਮਰ ਕੇ ਵੀ। ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕ ਦੇਣਗੇ ਤਾਨੇ ਨੇ ਥਾਂ ਥਾਂ ਨੇ ਲਗਾਏ। ਅੱਜ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਗੁਰੂ ਦੇ ਸਿੱਖ ਹਾਂ, ਦੋ ਦਿਨ ਮੱਥਾ ਸਿਰ ਦੁਖਣੋਂ ਨਾ ਹਟੇ ਤਾਂ ਪੁੱਛਾਂ ਪੌਣ ਤੁਰ ਜਾਈਦਾ। ਜਿਹੜਾ ਮੱਥਾ ਇੱਥੇ ਟਿਕਦੇ ਹਾਂ ਅਤੇ ਕਬਰਾਂ 'ਤੇ ਵੀ ਜਾ ਕੇ ਟਿੱਕੀ ਜਾਂਦੇ ਜੀ, ਜੋਤਸ਼ੀਆਂ ਦੇ ਦਰ 'ਤੇ ਵੀ ਤੁਰੇ ਫਿਰਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਗੁਰਮੁਖ ਆ ਨਾ, ਕਹਿੰਦੇ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਤ੍ਰਿਗੁਣ ਅਤੀਤ ਜੀਤ ਹਾਰਨਾ ਹਰਖ ਸੋਗ, ਖੁਸ਼ੀ ਅਤੇ ਗਮੀ ਵਿੱਚ ਬਰਾਬਰ ਰਹਿੰਦਾ ਅਤੇ ਤਿੰਨਾਂ ਗੁਣਾਂ ਤੋਂ ਉੱਪਰ ਰਹਿੰਦਾ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਹ ਤਿੰਨ ਗੁਣ ਨੇ, ਤਿੰਨੇ ਮਾਇਆ ਦੇ ਗੁਣ ਨੇ। ਜਿਹੜਾ ਅਭਿਆਸੀ ਆ ਉਹ ਚੌਥੇ ਪਦ ਵਿੱਚ ਪਹੁੰਚ ਜਾਂਦਾ, ਖੁਸ਼ੀ ਗਮੀ ਹਰਖ ਸੋਗ ਤੋਂ ਪਾਸੇ ਰਹਿੰਦਾ, ਸੰਯੋਗ ਵਿਯੋਗ ਮਿੱਟ ਸਹਿਜ ਨਿਵਾਸੀ ਹੈ,
ਆਉਣ ਤੇ ਜਾਣ ਵਿੱਚ, ਵਿਛੜਨ ਤੇ ਮਿਲਣ ਵਿੱਚ ਕਹਿੰਦੇ ਸਹਿਜ ਅਵਸਥਾ ਵਿੱਚ ਰਹਿੰਦਾ। ਚਤੁਰ ਵਰਨ ਇੱਕ ਵਰਨ ਹੋਏ ਸਾਧ ਸੰਗ, ਚਾਰੇ ਵਰਨਾਂ ਨੂੰ ਸਮਾਪਤ ਕਰਕੇ ਇੱਕ ਗੁਰੂ ਦਾ ਸਿੱਖ ਬਣ ਕੇ ਰਹਿੰਦਾ ਹੈ। ਪੰਚ ਪ੍ਰਪੰਚ ਤਿਆਗ ਬਿਸਮ ਵਿਸ਼ਵਾਸੀ ਹੈ, ਕਹਿੰਦੇ ਪੰਜਾਂ ਵਿਕਾਰਾਂ ਨੂੰ ਤਿਆਗ ਦਿੰਦਾ ਹੈ ਅਤੇ ਮਾਲਕ ਦੇ ਭਰੋਸੇ 'ਤੇ ਰਹਿਣ ਵਾਲਾ ਹੈ। ਬਿਸਮ ਵਿਸ਼ਵਾਸੀ ਹੈ, ਵਿਸਮਾਦ ਅਵਸਥਾ ਪ੍ਰਾਪਤ ਕਰਦਾ ਹੈ। ਖਾਟ ਦਰਸ਼ਨ ਪਰੈ ਪਾਰ ਹੋਏ, ਕਹਿੰਦੇ ਛਿਆਂ ਭੇਖਾਂ ਨੂੰ ਪਾਰ ਕਰਕੇ ਸਪਤ ਸਰ ਸੱਤਾਂ ਵਿਕਾਰਾਂ ਨੂੰ ਵੀ ਛੱਡ ਦਿੰਦਾ ਹੈ। ਨਾਮਦਾਰ ਉਲੰਘ ਦਸ ਮਈ ਉਦਾਸੀ ਹੈ, ਨੌਂ ਦੁਆਰਾਂ ਵਾਲੇ ਇਸ ਸਰੀਰ ਦੇ ਮੋਹ ਤੋਂ ਉੱਪਰ ਉੱਠ ਕੇ ਉਹਨੂੰ ਦਸਵੇਂ ਦੁਆਰ ਦੀ ਪ੍ਰਾਪਤੀ ਹੁੰਦੀ ਆ। ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਗੁਰਮੁਖ ਮਾਇਆ ਵਿੱਚ ਉਦਾਸੀ, ਇਹ ਉਹਦੀ ਅਵਸਥਾ ਬਣਦੀ ਹੈ, ਇਹ ਗੁਰਮੁਖ ਦੇ ਲੱਛਣ ਨੇ। ਪਹਿਲੇ ਕਵਿਤ ਵਿੱਚ ਦੱਸਿਆ ਸੀ ਵੀ ਮਨਮੁੱਖ ਚੰਗੇ ਥਾਂ 'ਤੇ ਜਾ ਕੇ ਵੀ ਉੱਝਾਂ ਲਾਉਂਦਾ ਰਹਿੰਦਾ, ਦੋਸ਼ ਕੱਢਦਾ ਰਹਿੰਦਾ, ਪਰ ਗੁਰਮੁਖ ਜਿਹੜਾ ਹੈ ਕਹਿੰਦੇ ਇੱਕ ਦੇ ਭਰੋਸੇ 'ਤੇ ਰਹਿੰਦਾ, ਵਿਕਾਰਾਂ ਨੂੰ ਦੂਰ ਕਰਕੇ ਹਰਖ ਸੋਗ ਤੋਂ ਉੱਚੀ ਅਵਸਥਾ ਵਿੱਚ ਇੱਕ ਗੁਰੂ ਦੇ ਭਰੋਸੇ 'ਤੇ ਰਹਿੰਦਾ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਬੜੇ ਪਿਆਰ ਨਾਲ ਗੁਰਮੰਤਰ ਦਾ ਜਾਪ ਕਰੀਏ 2-4 ਮਿੰਟ। ਜਿਹੜੇ ਭਾਵਨਾ ਨਾਲ ਜਪਦੇ ਨੇ ਉਹਨਾਂ ਦੀਆਂ ਖਾਲੀ ਝੋਲੀਆਂ ਭਰ ਜਾਂਦੀਆਂ ਨੇ। ਦਸਮੇਸ਼ ਪਾਤਸ਼ਾਹ ਦਾ ਸਾਡੇ ਨਾਲ ਵਾਅਦਾ ਹੈ, ਗੁਰਮੰਤਰ ਦਾ ਅਭਿਆਸ ਘਰੇ ਜਾ ਕੇ ਪਰਿਵਾਰ ਨੂੰ ਨਾਲ ਲੈ ਕੇ ਵੀ ਕਰਿਆ ਕਰੋ। ਸੌਣ ਲੱਗਿਆਂ ਜੇ ਬਾਹਲਾ ਨਹੀਂ, 5 ਕੁ ਮਿੰਟ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਸੌਂ ਜਾਈਏ, ਸਾਡਾ ਸੋਣਾ ਵੀ ਮੁਬਾਰਕ ਹੈ। ਉੱਠਦਿਆਂ ਸਾਰ ਉਸ ਮਾਲਕ ਦਾ ਸ਼ੁਕਰਾਨਾ ਕਰੀਏ, ਜਲ ਪਾਣੀ ਛਕੀਏ, ਪਾਣੀ ਪੀ ਕੇ ਤਾਂ ਉਹਦਾ ਧੰਨਵਾਦ ਕਰੀਏ। ਮੁੜ ਕੇ ਕਰਮ ਕਿਰਿਆ ਵਾਸਤੇ ਜਾਂਦੇ ਹਾਂ, ਵਾਸ਼ਰੂਮ ਜਾਂਦੇ ਤਾਂ ਧੰਨਵਾਦ ਕਰੀਏ। ਮਾਲਕਾ, ਕਈ ਵਿਚਾਰਿਆਂ ਦੇ ਪੈਪ ਜੇ ਲੱਗੇ, ਉਹ ਬੈਗ ਜਿਹਾ ਨਾਲ ਚੱਕੀ ਫਿਰਦੇ ਆ, ਮਾਲਕਾ ਮੈਂ ਆਪ ਹੀ ਉੱਠ ਸਕਿਆ, ਆਪ ਹੀ ਕਰਮ ਕਿਰਿਆ ਕਰਕੇ ਆਇਆ, ਤੇਰਾ ਧੰਨਵਾਦ ਆ। ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ। ਉੱਠਦਿਆਂ ਸਾਰ ਨਾ ਅਸੀਂ ਫੋਨਾਂ ਨੂੰ ਟੁੱਟ ਕੇ ਪੈ ਜਾਂਦੇ ਜਾਂ ਮੈਗਜ਼ੀਨ ਪੜ੍ਹਨ ਲੱਗ ਜਾਂਦੇ, ਨਹੀਂ, ਘੱਟ ਤੋਂ ਘੱਟ 5-10 ਮਿੰਟ ਹੀ ਵਾਹਿਗੁਰੂ ਦਾ ਅਭਿਆਸ ਕਰੀਏ। ਜੇ ਹੋਰ ਬਹੁਤਾ ਨਹੀਂ ਤਾਂ ਜਪਜੀ ਸਾਹਿਬ ਦਾ ਪਾਠ ਤਾਂ ਕਰ ਲਈਏ, ਦਿਨੇ ਸਾਰੀ ਦਿਹਾੜੀ ਇਹਨਾਂ ਕੰਮਾਂ ਵਾਸਤੇ ਪਈ ਆ। ਜਿਹੜੇ ਭਾਵਨਾ ਨਾਲ ਜਪਦੇ ਨੇ, ਦਸਮੇਸ਼ ਪਾਤਸ਼ਾਹ ਦਾ ਇੱਕ ਵਾਅਦਾ ਹੈ ਸਾਡੇ ਨਾਲ, ਕਿਹੜਾ? ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁੱਖ ਤੇ ਰਹਾ। ਜਿਹੜੇ ਭਾਵਨਾ ਨਾਲ ਜਪਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ, ਉਹਨਾਂ ਦੇ ਘਰਾਂ ਵਿੱਚ ਦਲਿੱਦਰ ਨਹੀਂ ਰਹਿੰਦਾ। ਇਹ ਵਾਅਦਾ ਦਸਮੇਸ਼ ਪਾਤਸ਼ਾਹ ਦਾ, ਕਿਸੇ ਜੋਤਸ਼ੀ ਦਾ ਨਹੀਂ ਹੈ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦਲਿੱਦਰ ਨੂੰ ਕਹਿੰਦੇ ਨੇ, ਦੁਸ਼ਟ ਦੁੱਖ ਤੇ ਰਹਾ, ਵਿਕਾਰ ਖੈੜਾ ਛੱਡ ਜਾਂਦੇ ਨੇ, ਜਿਉਂਦੇ ਜੀ ਮੁਕਤ ਹੋ ਜਾਈਦਾ। 2-4 ਮਿੰਟ ਆਪਾਂ ਲਾਉਣੇ ਹੁੰਦੇ ਭਾਈ, ਉੱਚੀ ਆਵਾਜ਼ ਵਿੱਚ ਬੋਲ ਕੇ ਪਿਆਰ ਨਾਲ ਸਾਰੇ ਹਾਜ਼ਰੀ ਲਵਾਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਆਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ 12 ਸਰਵਣ ਕਰੋ ਜੀ, ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ। ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਮੇਤ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰ ਇਤਿਹਾਸ ਤੇ ਵਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁੰਜ ਖੋਰਾ ਨੀ ਭਰੋਸਾ ਇਸ ਜੱਗ ਤੇ ਬੰਦੇ ਦੇ ਸ਼ਾਹਾਂ ਦੀ ਰਵਾਨੀ ਦਾ ਨਾਮ ਜੱਗ ਤੇ ਹਮੇਸ਼ਾ ਰਹਿੰਦਾ ਗੂੰਜਦਾ ਸੂਰਮੇ ਭਗਤ ਦਾਨੀ ਦਾ ਨਾਮ ਜੱਗ ਤੇ ਹਮੇਸ਼ਾ ਰਹਿੰਦਾ ਗੂੰਜਦਾ ਸੂਰ

ਰਾਮ ਦੀਆਂ ਲੋਰਾਂ, ਰੱਬ ਭਗਤਾਂ ਦੇ ਬਸ ਪਾਈਆਂ ਪ੍ਰੇਮ ਦੀਆਂ ਡੋਰਾਂ। ਜਿਨ੍ਹਾਂ ਸਾਹਾਂ ਚ ਸਮਾ ਗਈਆਂ ਨੇ ਨਾਮ ਦੀਆਂ ਲੋਰਾਂ, ਰੱਬ ਭਗਤਾਂ ਦੇ ਬਸ ਪਾਈਆਂ ਪ੍ਰੇਮ ਦੀਆਂ ਡੋਰਾਂ। ਸਦਾ ਫਲਾ ਸਿਰ ਬੱਤ

ਮੰਗਦੇ ਮਨੋਰਥ ਇਹ ਜ਼ਿੰਦਗਾਨੀ ਦਾ ਨਾਮ ਜਗਦੇ ਹਮੇਸ਼ਾ ਰਹਿੰਦਾ ਗੂੰਜਦਾ ਸੂਰ ਮੈਂ ਭਗਤ ਧਾਨੀ ਦਾ ਨਾਮ ਜਗਦੇ ਹਮੇਸ਼ਾ ਰਹਿੰਦਾ ਗੂੰਜਦਾ ਸੂਰ

ਪਰ ਵਿੱਚ ਉਹਨਾਂ ਯੋਧਿਆਂ ਦੀ ਗੱਲ ਜਿਹੜੇ ਦੇਸ਼ ਅਤੇ

0: ਰਾਤ ਜ਼ੁਲਮ ਦੀ ਮਿੱਠੋਂ ਦੇ ਲਿਆਉਂਦੇ ਸੱਜਰੀ ਸਵੇਰ ਪਾਉਂਦੇ ਰੁਤਬਾ ਸ਼ਹੀਦੀ ਬਾਲਾ ਮਰਦ ਦਲੇਰ
1: ਜ਼ੁਲਮ ਦੀ ਮਿੱਠੋਂ ਦੇ ਲਿਆਉਂਦੇ ਸੱਜਰੀ ਸਵੇਰ ਪਾਉਂਦੇ ਰੁਤਬਾ ਸ਼ਹੀਦੀ ਬਾਲਾ ਮਰਦ ਦਲੇਰ
0: ਰਾਤ ਜ਼ੁਲਮ ਦੀ ਮਿੱਠੋਂ ਦੇ ਲਿਆਉਂਦੇ ਸੱਜਰੀ ਸਵੇਰ ਪਾਉਂਦੇ ਰੁਤਬਾ ਸ਼ਹੀਦੀ ਬਾਲਾ ਮਰਦ ਦਲੇਰ
1: ਜ਼ੁਲਮ ਦੀ ਮਿੱਠੋਂ ਦੇ ਲਿਆਉਂਦੇ ਸੱਜਰੀ ਸਵੇਰ ਪਾਉਂਦੇ ਰੁਤਬਾ ਸ਼ਹੀਦੀ ਬਾਲਾ

0: ਦੇ ਹਮੇਸ਼ਾ ਰਹਿੰਦਾ ਗੂੰਜਦਾ ਸੂਰ ਮੇ ਭਗਤ ਧਾਨੀ ਦਾ ਹੋ ਹੋ।
1: ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ। ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ, ਬਾਰੇ ਜਗ ਤੋਂ ਅਜੀਤ ਜਜਾਰ ਕਿੰਨੇ। ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ। ਪ੍ਰਿਤਪਾਲ ਤੋਂ ਕਦੇ ਨੀ ਗਿਣ ਹੋਣੇ, ਤੇਰੇ ਪਾਰਸ ਤੇ ਪਰ ਪਕਾਰ ਕਿੰਨੇ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਸਾਰੀ ਸੰਗਤ ਪਾਤਸ਼ਾਹ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦਾ ਸਤਿਕਾਰ ਪ੍ਰੇਮ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਗੁਰੂ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਵੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੀ ਪਾਵਨ ਗੋਦ ਵਿੱਚ ਆ ਕੇ ਫਤਿਹ ਜ਼ਰੂਰ ਗੱਜ ਵੱਜ ਕੇ ਬੁਲਾਇਆ ਕਰੋ, ਕਿਉਂਕਿ ਫਤਿਹ ਚੜ੍ਹਦੀ ਕਲਾ ਦਾ ਪ੍ਰਤੀਕ ਆ, ਫਤਿਹ ਜਿੱਤ ਦੀ ਨਿਸ਼ਾਨੀ ਆ, ਫਤਿਹ ਸਿਮਰਨ ਹੈ, ਫਤਿਹ ਬੰਦਗੀ ਹੈ। ਫਤਿਹ ਜਿਹੜੀ ਸਾਡੇ ਮਨ ਨੂੰ ਜਗਾ ਦਿੰਦੀ ਹੈ, ਸਪੈਲਟ ਆ ਸਾਡੇ ਵਾਸਤੇ। ਭਗਾਣੀ ਦੇ ਜੰਗ ਤੋਂ ਬਾਅਦ, ਜਿੱਤ ਤੋਂ ਬਾਅਦ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਜਕਾਰੇ ਤੁਹਾਡੇ ਨਾਮ ਦੇ ਲਾਈਏ। ਸਿੱਖ ਲਾ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੇ ਜਕਾਰੇ, ਕਿਉਂਕਿ ਕੋਈ ਵੀ ਰਾਜਾ ਜਦੋਂ ਜਿੱਤਦਾ ਨਾ ਤਾਂ ਉਹ ਰਾਜੇ ਦੀ ਜੈ ਜੈਕਾਰ ਹੁੰਦੀ ਹੈ। ਆਮ ਫੌਜ ਦਾ ਇਹ ਅਸੂਲ ਹੈ ਦੁਨੀਆਂ ਦਾ, ਵੀ ਜਿਹੜਾ ਰਾਜਾ ਜੰਗ ਜਿੱਤਿਆ ਉਹਦੀ ਫੌਜ ਨੇ ਰਾਜੇ ਦੇ ਨਾਮ ਦੇ ਜਕਾਰੇ ਲਾਉਣੇ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡੇ ਨਾਮ ਦੇ ਨਹੀਂ, ਇਹ ਖਾਲਸਾ ਵੀ ਵਾਹਿਗੁਰੂ ਦਾ ਏ, ਇਹ ਫਤਿਹ ਵੀ ਵਾਹਿਗੁਰੂ ਦੀ ਹੈ, ਇਹ ਪਰਮਾਤਮਾ ਦੇ ਨਾਮ ਦੀ ਜਕਾਰੇ ਲਾਉਣੇ ਆ, ਕਿਉਂਕਿ ਉਸ ਅਕਾਲ ਨੇ ਆਪਣੇ ਖਾਲਸੇ ਦੀ ਜਿੱਤ ਕਰਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ 18 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਭਗਾਣੀ ਦੀ ਜੰਗ ਜਿੱਤੀ, ਅਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਤਿਹ ਸਾਡੀ ਝੋਲੀ ਵਿੱਚ ਪਾਈ ਸੀ, ਇਤਿਹਾਸਕ ਤੱਥ ਹੈ। ਅਤੇ ਸਾਰੀ ਦਿਹਾੜੀ ਦੇ ਵਿੱਚ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਫਤਿਹ ਜ਼ਰੂਰ ਬੁਲਾਇਆ ਕਰੋ, ਫੋਨ ਕਰਦੇ ਹਾਂ ਫਤਿਹ ਜ਼ਰੂਰ ਬੁਲਾਇਆ ਕਰੋ ਫੋਨ 'ਤੇ, ਵੀ ਕੋਈ ਮੈਸੇਜ ਭੇਜਦੇ ਹਾਂ, ਹੈਲੋ ਲਿਖਣ ਦੀ ਬਜਾਏ ਵਾਹਿਗੁਰੂ ਲਿਖ ਲਿਆ ਕਰੀਏ। ਅਤੇ ਇੰਨਾ ਕੁ ਕਰਨ ਦੇ ਨਾਲ ਹੀ ਸਾਡਾ ਸਿਮਰਨ ਬੰਦਗੀ ਥੋੜ੍ਹੇ ਤੋਂ ਥੋੜ੍ਹਾ, ਬਹੁਤੇ ਤੋਂ ਬਹੁਤਾ, ਇੰਨੇ ਨਾਲ ਹੀ 24 ਘੰਟਿਆਂ ਦੇ ਵਿੱਚੋਂ ਕੁਝ ਨਾ ਕੁਝ ਸਾਡੇ ਹਿੱਸੇ ਦੇ ਵਿੱਚ, ਸਾਡੇ ਭਲੇ ਦੇ ਵਿੱਚ ਕੁਝ ਨਾ ਕੁਝ ਚੰਗਿਆਈ ਆ ਜੂਗੀ ਸਾਡੇ ਅੰਦਰ। ਗੁਰੂ ਪਾਤਸ਼ਾਹ ਜੀ ਉਹ ਕਿਰਪਾ ਕਰਨ। ਆਪ ਸਰਵਣ ਕਰ ਰਹੇ ਸੀ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਤੋਂ ਕਿ ਰੱਬ ਦੇ ਨਾਲ ਜੁੜਨਾ ਜ਼ਰੂਰੀ ਹੈ, ਰੱਬ ਦੇ ਨਾਲ, ਰੱਬ ਦੇ ਨਾਲ, ਪਰਮੇਸ਼ਰ ਦੇ ਨਾਲ, ਉਹਦੇ ਘਰ ਦੇ ਨਾਲ। ਉਹ ਗੱਲ ਕਹਿ ਰਹੇ ਸੀ ਪੂਰਨ ਗੁਰਸਿੱਖ ਦੀ, ਵੀ ਮੇਰੀ ਰਾਖ ਵੀ ਉੱਡੇ ਅਤੇ ਤਾਂ ਵੀ ਗੁਰੂ ਦਰਬਾਰ ਵੱਲ ਨੂੰ ਜਾਵੇ, ਮਹਾਰਾਜ ਦੇ ਚਰਨਾਂ ਵੱਲ ਨੂੰ। ਜਿਵੇਂ ਭਾਈ ਮਤੀ ਦਾਸ ਦੇ ਸਿਰ 'ਤੇ ਆਰਾ ਰੱਖਿਆ ਜਦੋਂ ਜਲਾਦਾਂ ਨੇ, ਅਤੇ ਪੁੱਛਦੇ ਹੈ ਮਤੀ ਦਾਸਾ ਵੀ ਤੇਰੀ ਸੱਜਰੀ ਸੋਹਲ ਜਵਾਨੀ ਹੈ, ਬੜੀ ਉਮਰ ਹਟਾਉਣੀ ਆ, ਕੀ ਲੈਣਾ ਸਿੱਖੀ ਤੋਂ, ਤੈਨੂੰ ਹੂਰਾਂ ਦੇ ਡੋਲੇ ਅਤੇ ਤੈਨੂੰ ਧਨ ਦੌਲਤਾਂ ਬੇਸ਼ੁਮਾਰ, ਤੈਨੂੰ ਜਗੀਰਾਂ ਜ਼ਮੀਨਾਂ ਅਤੇ ਅਹੁਦੇ ਰੁਤਬੇ ਬਾਦਸ਼ਾਹ ਤੋਂ ਦਵਾ ਦਿੰਦੇ ਹਾਂ, ਕਿਉਂ ਐਵੇਂ ਆਪਣੀ ਜਵਾਨੀ ਨੂੰ ਗਾਲ ਰਿਹਾ, ਕਿਉਂ ਐਵੇਂ ਆ ਮਸਾਂ ਜ਼ਿੰਦਗੀ ਮਿਲਦੀ ਹੈ, ਕਾਹਤੋਂ ਕੌਡੀਆਂ ਦੇ ਭਾਅ ਜਾਣ ਦੇਣ ਲੱਗਿਆ। ਅਤੇ ਕਹਿੰਦੇ ਮੰਗ ਕੀ ਮੰਗਦਾ, ਉਹ ਕਹਿੰਦਾ ਭਾਈ ਮਤੀ ਦਾਸ ਜੀ ਕਹਿੰਦੇ ਵੀ ਕੋਈ ਮੰਗ ਆ ਵੀ ਜਦੋਂ ਮੇਰੇ ਸਿਰ 'ਤੇ ਆਰਾ ਰੱਖੋ ਅਤੇ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ, ਬਸ ਕਿਤੇ ਪਿੱਠ ਨਾ ਘੁਮਾ ਦਿਓ ਮੇਰੀ। ਆਰਿਆਂ ਥੱਲੇ ਬਹਿ ਕੇ ਵੀ ਗੁਰੂ ਵੱਲ ਮੁੱਖ ਰੱਖਦੇ ਰਹੇ ਸਿੱਖ, ਅਤੇ ਧੰਨ ਉਹ ਸਿੱਖ ਜਿਹੜੇ ਅੱਜ ਵੀ ਗੁਰੂ ਵੱਲ ਮੁੱਖ ਰੱਖ ਰਹੇ ਹੈ, ਉਹ ਧੰਨ ਨੇ। ਨਹੀਂ ਤਾਂ ਮਹਾਰਾਜ ਕਹਿੰਦੇ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਜੋਗ, ਬੇਮੁੱਖ ਦੀ ਇਹ ਅਵਸਥਾ। ਮਹਾਰਾਜ ਕਹਿੰਦੇ ਜਿਹੜਾ ਰੱਬ ਤੋਂ ਹੀ ਬੇਮੁੱਖ ਹੋ ਗਿਆ, ਮੁਨਕਰ ਹੋ ਗਿਆ ਰੱਬ ਤੋਂ, ਪਰਮੇਸ਼ਰ ਤੋਂ, ਆਪਦੇ ਗੁਰੂ ਤੋਂ ਹੀ ਜਿਹੜਾ ਦੂਰ ਚਲਾ ਗਿਆ, ਉਹਦਾ ਕਾਹਦਾ ਧਰਮ ਆ, ਉਹਦਾ ਕਾਹਦਾ ਜਾਣਾ, ਉਹਦੀ ਕਾਹਦੀ ਜ਼ਿੰਦਗੀ ਹੈ। ਜਿਵੇਂ ਪਸ਼ੂ ਪੰਛੀ ਆ ਕੇ ਤੁਰ ਜਾਣਗੇ, ਉਵੇਂ ਉਹ ਮਨੁੱਖ ਤੁਰ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾਂ ਕਰੇ ਦਿਨ ਰਾਤ। ਕਹਿੰਦੇ ਫਿਰ ਆਪਣੇ ਆਪ ਨੂੰ ਮਨੁੱਖ ਨਾ ਸਮਝ ਜੇ ਤੂੰ ਗੁਰੂ ਨਾਲ ਨਹੀਂ ਜੁੜਿਆ, ਜੇ ਕੁਝ ਚੰਗਿਆਈਆਂ ਨਹੀਂ ਕਰਦਾ, ਜੇ ਤੇਰੇ ਪੱਲੇ ਬਾਣੀ ਦਾ ਕੋਈ ਨਿਤਨੇਮ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ, ਚੰਗਿਆਈਆਂ ਨਹੀਂ ਤੇਰੇ ਕੋਲੇ, ਪਰਪਕਾਰੀ ਨਹੀਂ, ਭਲਾ ਨਹੀਂ ਕਿਸੇ ਦਾ ਕਰ ਸਕਦਾ, ਤੇ ਫਿਰ ਆਪਦੇ ਆਪ ਨੂੰ ਮਨੁੱਖਾਂ ਚ ਨਾ ਗਣੀ ਮਹਾਰਾਜ। ਕਹਿੰਦੇ ਇੱਥੋਂ ਤੱਕ ਵੀ ਕਹਿ ਕੇ ਮਹਾਰਾਜ ਕਹਿੰਦੇ ਤੇਰੇ ਨਾਲੋਂ ਫਿਰ ਪਸ਼ੂ ਚੰਗੇ ਆ, ਪਸ਼ੂ ਕਰੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ ਨਾਮ ਬਹੁਣੇ ਆਦਮੀ ਤ੍ਰਿਗ ਜੀਵਨ ਸਨੇਹ। ਕਹਿੰਦੇ ਪਸ਼ੂ ਖੜ ਪੱਠੇ ਖਾ ਕੇ ਘਾਹ ਖਾ ਕੇ ਫਿਰ ਵੀ ਅੰਮ੍ਰਿਤ ਰੂਪੀ ਦੁੱਧ ਦਿੰਦਾ ਆਪਦੇ ਮਾਲਕ ਨੂੰ, ਤੇ ਤੂੰ ਮਾਲਕ ਦੇ ਦਿੱਤੇ ਹੋਏ ਛੱਤੀ ਪਦਾਰਥ ਛੱਕ ਕੇ ਸ਼ੁਕਰਾਨਾ ਵੀ ਨਹੀਂ ਕਰਦਾ। ਵੱਡੇ ਭਾਗਾਂ ਵਾਲੇ ਆਪਾਂ, ਮਹਾਰਾਜ ਨੇ ਕਿਰਪਾ ਕੀਤੀ, ਇੱਥੇ ਅਸੀਂ ਨਹੀਂ ਆਉਂਦੇ, ਗੁਰੂ ਲੈ ਕੇ ਆਉਂਦਾ ਸਾਨੂੰ। ਅਸੀਂ ਬੋਲਦੇ ਨਹੀਂ, ਗੁਰੂ ਬੁਲਾਉਂਦਾ, ਅਸੀਂ ਸੁਣਦੇ ਨਹੀਂ, ਗੁਰੂ ਸੁਣਾਉਂਦਾ। ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ, ਗੁਰੂ ਦੀ ਗੋਦ 'ਚ ਆਉਣਾ, ਬਹਿਣਾ, ਮਨ ਲਾਉਣਾ, ਇਕਾਗਰਤਾ ਬਣਾਉਣੀ, ਗੁਰਬਾਣੀ ਪੜ੍ਹਨੀ ਸੁਣਨੀ, ਇਤਿਹਾਸ ਸੁਣਨਾ, ਕਥਾ ਵਿਚਾਰਾਂ ਸੁਣਨੀਆਂ, ਸੇਵਾ ਕਰਨੀ, ਇਹ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ। ਤਰਸ ਕੀਤਾ ਗੁਰੂ ਨੇ, ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਇੱਕ ਦਿਨ ਨਹੀਂ। ਮਹਾਰਾਜ ਕਹਿੰਦੇ ਨਿਤ ਜਪੀਐ ਸਾਸ ਗਰਾਸ ਨਾਉ ਪਰਬਦਗਾਰ ਦਾ। ਨਿਤ ਹਰ ਰੋਜ਼, ਇੱਕ ਦਿਨ ਦੀ ਗੱਲ ਨਹੀਂ ਕਹੀ। ਆਪਣੇ ਤਾਂ ਕਈ ਵਾਰੀ ਦੈਣੀ ਮਿੱਥੇ ਹੁੰਦੇ ਵੀ ਚਲੋ ਜਾਂ ਸੰਡੇ ਆ ਜਾਵਾਂਗੇ ਜਾਂ ਪੁੰਨਿਆ ਮੱਸਾ ਸੰਗਰਾਂਦ 'ਤੇ ਚਲੇ ਜਾਵਾਂਗੇ, ਪਰ ਗੁਰੂ ਦੀਆਂ ਪਿਆਰ ਵਾਲੀਆਂ ਰੂਹਾਂ ਇਹੋ ਜਿਹੀਆਂ ਨੇ, ਹੈ ਬਹੁਤ ਸਾਰੀਆਂ ਰੂਹਾਂ ਇਹੋ ਜਿਹੀਆਂ ਜਿਹੜੇ ਗੁਰੂ ਦੇ ਦਰਸ਼ਨ ਦਦਾਰਿਆਂ ਤੋਂ ਬਿਨਾਂ ਰਹਿ ਨਹੀਂ ਸਕਦੇ। ਮੇਰਾ ਮਾਨ ਲੋਚੈ ਗੁਰਦਰਸ਼ਨ ਤਾਂ ਹੀ ਵਿੜਪ ਕਰੈ, ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ, ਸਾਂਤ ਨਾ ਆਵੈ ਬਿਨ ਦਰਸ਼ਨ ਸੰਤ, ਪਿਆਰੇ ਜੀਓ ਹੋ ਘੋਲੀ ਜੀਓ ਘੋਲ ਘਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਹੋ ਜਿਹੀਆਂ ਰੂਹਾਂ ਵੀ ਹੈਗੀਆਂ ਜਿਹੜੀਆਂ ਗੁਰੂ ਦੇ ਦਦਾਰਿਆਂ ਤੋਂ ਬਿਨਾਂ ਬਚ ਨਹੀਂ ਸਕਦੀਆਂ, ਰਹਿ ਨਹੀਂ ਸਕਦੀਆਂ। ਅਮਲ ਹੁੰਦਾ ਹੈ, ਆ ਜਿਹੜੀ ਸੰਗਤ ਆ ਨਾ, ਇਹਦਾ ਵੀ ਇੱਕ ਅਮਲ ਹੈ, ਗੁਰਬਾਣੀ ਦਾ ਅਮਲ ਆ, ਨਿਤਨੇਮ ਦਾ ਅਮਲ ਆ, ਸੇਵਾ ਦਾ ਅਮਲ ਹੈ, ਇੱਥੇ ਆਉਣ ਦਾ ਵੀ ਅਮਲ ਆ। ਇਹ ਮਹਾਰਾਜ ਕਹਿੰਦੇ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜਿਵੇਂ ਮਛਲੀ ਪਾਣੀ ਤੋਂ ਬਿਨਾਂ, ਅਮਲੀ ਅਮਲ ਖਾਣ ਤੋਂ ਬਿਨਾਂ ਅਤੇ ਗੁਰਸਿੱਖ ਗੁਰੂ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਅਮਲ ਹੈ, ਅਤੇ ਇਸ ਅਮਲ ਨੂੰ ਮਹਾਰਾਜ ਨੇ ਕਿਹਾ ਅਮਲ ਜੇ ਕੀਤਿਆਂ ਦੁਨੀ ਵਿੱਚ ਦਰਗਹਿ ਆਵੇ ਕੰਮ। ਜੇ ਆਹ ਅਮਲ ਸਾਨੂੰ ਲੱਗ ਗਿਆ ਨਾ, ਦੁਨੀਆਂ ਦੇ ਅਮਲ ਤਾਂ ਸਾਰੇ ਹੀ ਲਾਈ ਫਿਰਦੇ ਹੈ, ਪਰ ਜੇ ਆਹ ਨਾਮ ਦਾ ਅਮਲ ਲੱਗ ਗਿਆ ਗੁਰੂ ਦੇ ਚਰਨਾਂ ਦਾ, ਇਹ ਦਰਗਾਹ ਤੱਕ ਜਾਣਾ ਨਾਲ, ਬਾਕੀ ਰੋਟੀ ਪਾਣੀ ਅਮਲ ਸਮਲ ਇੱਥੇ ਛੁੱਟ ਜਾਣੇ, ਸਾਰੇ ਘਰ ਬਾਰ ਸਭ ਕੁਝ। ਹਾਂ, ਆਹ ਦੁਨੀਆਂ 'ਚ ਵਿਚਰਨ ਵਾਸਤੇ ਘਰ ਵੀ ਜ਼ਰੂਰੀ ਹੈ, ਦੁਨੀਆਂ 'ਚ ਵਿਚਰਨ ਵਾਸਤੇ ਪਰਿਵਾਰ ਵੀ ਜ਼ਰੂਰੀ ਹੈ, ਦੁਨੀਆਂ 'ਚ ਰਹਿਣ ਵਾਸਤੇ ਕਾਰੋਬਾਰ ਵੀ ਜ਼ਰੂਰੀ ਹੈ, ਮਾਇਆ ਵੀ ਜ਼ਰੂਰੀ ਹੈ। ਔਰਤ ਅਮਾਨ, ਪੁੱਤਰ ਨਿਸ਼ਾਨ ਅਤੇ ਦੌਲਤ ਗਜ਼ਾਰਨ, ਅਤੇ ਇਹ ਸਭ ਜ਼ਰੂਰੀ ਨੇ। ਇਹਨਾਂ ਤੋਂ ਜ਼ਰੂਰੀ ਇੱਕ ਚੀਜ਼ ਹੋਰ ਆ, ਆਹ ਜਿਹੜੀ ਤੁਸੀਂ ਬੈਠੇ ਆ ਗੁਰੂ ਦੀ ਗੋਦ 'ਚ, ਇਹ ਸਾਰਿਆਂ ਤੋਂ ਉੱਤੇ ਪਹਿਲਾਂ ਇਹ ਜ਼ਰੂਰੀ ਹੈ। ਕਿਉਂਕਿ ਸਾਡੇ ਮਹਾਂਪੁਰਖਾਂ ਨੇ ਵੀ ਪਰਿਵਾਰ ਦੀ ਗੱਲ ਕੀਤੀ, ਬਾਬਾ ਧੰਨਾ ਜੀ ਨੇ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਬਾਬਾ ਧੰਨਾ ਜੀ ਕਹਿੰਦੇ ਮੈਂ ਪਰਿਵਾਰ ਵਾਲਾ ਵੀ ਬਣਨਾ, ਮੈਨੂੰ ਇੱਕ ਜੀਵਨ ਸਾਥੀ ਨਹੀਂ, ਚੰਗੀ ਔਰਤ ਹੋਵੇ, ਗੁਣਾਂ ਦੀ ਸਾਂਝ ਹੋਵੇ, ਜਿਹਦੇ ਨਾਲ ਇੱਕ ਦੂਜੇ ਦਾ ਦੁੱਖ ਸੁੱਖ ਦੇਖਣ ਵਾਲੇ ਹੋਈਏ, ਇੱਕ ਦੂਜੇ ਵਿੱਚ ਸਹਿਣਸ਼ੀਲਤਾ ਹੋਵੇ, ਗੱਲ ਝੱਲਣ ਦੀ ਸਮਰੱਥਾ ਹੋਵੇ, ਚੰਗਿਆਈਆਂ ਹੋਣ। ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਪਰਿਵਾਰ ਤਾਂ ਸਾਡੇ ਮਹਾਂਪੁਰਖਾਂ ਨੇ ਵੀ ਮੰਗੇ ਆ, ਸੁੱਖ ਆਰਾਮ ਤਾਂ, ਧਨ ਦੌਲਤਾਂ ਤਾਂ, ਪਦਾਰਥ ਮਹਾਂਪੁਰਖਾਂ ਨੇ ਵੀ ਮੰਗੀਆਂ, ਪਰ ਸਭ ਤੋਂ ਪਹਿਲਾਂ ਉਹਨਾਂ ਨੇ ਮੰਗਿਆ ਕਿ ਪ੍ਰੇਮ ਮੰਗਿਆ, ਰੱਬ ਦਾ ਪਿਆਰ ਮੰਗਿਆ, ਵੀ ਜੇ ਤੂੰ ਨਹੀਂ ਪ੍ਰਸ਼ਾਦਾ ਛਕੇਗਾ ਭੋਲੇ ਭਾਲੇ ਜੱਟ ਦੇ ਘਰੋਂ, ਤਾਂ ਮੈਂ ਵੀ ਬੁਰਕੀ ਮੂੰਹ 'ਚ ਨਹੀਂ ਪਾਉਣੀ, ਇੱਕ ਪਾਣੀ ਦੀ ਬੂੰਦ ਵੀ ਨਹੀਂ ਮੈਂ ਪੀ ਸਕਦਾ। ਇੰਨਾ ਸਦਕਾ ਦਿਖਾਇਆ, ਇੰਨਾ ਭਰੋਸਾ ਰੱਖਿਆ ਮਹਾਰਾਜ 'ਤੇ, ਜੇ ਪੰਡਤਾਂ ਦੀਆਂ ਟੱਲੀਆਂ ਸੁਣ ਕੇ ਭੋਗ ਲਾ ਸਕਦਾ ਹੈ, ਤਾਂ ਮੇਰੀ ਸ਼ਰਧਾ ਨੂੰ ਦੇਖ ਕੇ ਵੀ ਆ ਸਕਦਾ ਮੇਰੇ ਘਰੇ। ਨਾਮਦੇਵ ਵਰਗੇ ਜਿਹੜੇ ਕਹਿੰਦੇ ਸੀ ਪਾਤਸ਼ਾਹ ਭਗਵਾਨ ਜੀਓ ਦੁੱਧ ਪੀ ਲਓ, ਦੁੱਧ ਪਿਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ, ਜਿਨ੍ਹਾਂ ਨੇ ਅਕਾਲ ਪੁਰਖ ਨਿਰੰਕਾਰ ਨੂੰ ਪ੍ਰਗਟ ਕਰ ਲਿਆ, ਭਾਵਨਾ ਪ੍ਰਗਟ ਕਰਦੀ ਹੈ, ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਔਰ ਸਿੱਖ ਇਤਿਹਾਸ ਦੀ ਲੜੀ ਦੇ ਵਿੱਚੋਂ ਆਪਾਂ ਇੱਕ ਤਰੀਕ ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਕੁਰਬਾਨੀ ਦੀ ਗੱਲ ਕਰਦੇ ਆ ਰਹੇ ਹਾਂ, ਕਿਉਂਕਿ ਆਹ ਜਿਹੜੇ ਦੈਣਾ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਜਾਂ ਤਕਰੀਬਨ ਜਿਨ੍ਹਾਂ ਦੀ ਉਮਰ 40-50 ਸਾਲ ਦੇ ਕਰੀਬ ਹੈ, ਉਹਨਾਂ ਨੇ ਇਹ ਦੇਖਿਆ ਸਾਰਾ ਕੁਛ ਅੱਖੀ ਦੇਖਿਆ ਹੈ। ਇਸ ਪੰਜਾਬ ਦੀ ਧਰਤੀ 'ਤੇ ਚੱਪੇ ਚੱਪੇ 'ਤੇ CRP ਦੇ ਪਹਿਰੇ ਲੱਗਣੇ, ਪਿੰਡਾਂ ਨੂੰ ਸੀਲ ਕਰ ਦੇਣਾ, ਕਰਫਿਊ ਲਾ ਦੇਣਾ ਅਤੇ ਅਣਗਣਤ ਭਾਰਤੀ ਫੌਜਾਂ ਨੇ ਪੰਜਾਬ 'ਤੇ ਚੜ੍ਹਾਉਣਾ, ਇਹ ਸਾਰਿਆਂ ਨੇ ਅੱਖੀ ਡਿੱਠੇ ਸੀਨ ਦੇਖੇ ਆ, ਅਸੀਂ ਵੀ ਦੇਖੇ ਆ ਬਚਪਨ ਦੇ ਵਿੱਚ ਇਹ ਸੀਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਜਦੇ ਕਰਨ ਵਾਲੇ, ਸੀ ਝੁਕਾਉਣ ਵਾਲੇ ਯੋਧੇ ਜਰਨੈਲ, ਰੋਡੇ ਪਿੰਡ ਦੇ ਸੋਰਮੇ ਜਰਨੈਲਾਂ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਲਹਿਰ ਚਲਾਈ ਪ੍ਰਚਾਰ ਦੀ, ਸਿੱਖੀ ਦੇ ਪ੍ਰਚਾਰ ਦੀ, ਜਿਨ੍ਹਾਂ ਨੇ ਲਹਿਰ ਚਲਾਈ ਅੰਮ੍ਰਿਤ ਦੀ। ਤੇ ਜੇ ਆਪਾਂ ਦੇਖੀਏ ਨਾ ਵੀ 91-92 ਦੀ ਗੱਲ ਕਰੀਏ, ਤੇ ਉਦੋਂ ਪੰਜਾਬ ਦੀ ਧਰਤੀ ਤੇ ਸਭ ਦੇ ਸਿਰਾਂ ਦੇ ਉੱਤੇ ਦਸਤਾਰਾਂ ਸੌਂਦੀਆਂ ਸੀ, ਦਸਦੀਆਂ ਸੀ। ਕੋਈ ਵਿਆਹ ਸ਼ਾਦੀ ਹੋਣਾ ਤੇ ਸਭ ਨੇ ਦਸਤਾਰਾਂ ਬੰਨਣੀਆਂ, ਉਹ ਵੀ ਬੰਨੀ ਰੱਖਣੀਆਂ ਦਸਤਾਰਾਂ। ਤਕਰੀਬਨ ਜੇ 100 ਬੰਦਾ ਉਹਦੇ ਚੋਂ 5 ਕੁ ਭਾਵੇਂ ਮੋਨੇ ਹੋਣ, ਪਰ ਦਸਤਾਰਾਂ ਸਭ ਦੇ ਸਿਰਾਂ ਤੇ ਹੁੰਦੀਆਂ ਸੀ। ਇਹ ਦਸਤਾਰ ਆ ਜਿਹੜੀ, ਇਹ ਜਿਹੜੀ ਚੜ੍ਹਦੀ ਕਲਾ ਏ, ਇਹ ਜਿਹੜਾ ਗੁਲਾਮੀ ਨਾ ਸਹਿਣ ਦਾ ਜਜ਼ਬਾ ਏ, ਜਿਹੜਾ ਆਜ਼ਾਦ ਰਹਿਣਾ ਅਤੇ ਜਿਹੜਾ ਸਰਕਾਰਾਂ ਮੂਹਰੇ ਨਾ ਝੁਕਣਾ, ਇਹ ਸਰਕਾਰਾਂ ਨੂੰ ਮਨਜ਼ੂਰ ਨਹੀਂ ਹੁੰਦੀਆਂ। ਇਹ ਗੱਲਾਂ ਸਰਕਾਰਾਂ ਚਾਹੁੰਦੀਆਂ ਵੀ ਹਰ ਬੰਦਾ ਸਾਡਾ ਗੁਲਾਮ ਬਣ ਕੇ ਰਹੇ, ਪਰ ਜਿਹੜੇ ਗੁਰੂ ਦੇ ਗੁਲਾਮ ਆ, ਜਿਹੜੇ ਰੱਬ ਦੇ ਗੁਲਾਮ ਆ, ਹਾਂ ਕੁੱਕਰ ਤੇਰੇ ਦਰਬਾਰ ਭੌਕੇ ਅੱਗੇ ਬਦਨ ਪਸਾਰ, ਜਿਹੜੇ ਕਹਿੰਦੇ ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ, ਜਿਹੜੇ ਰੱਬ ਦੀ ਗੁਲਾਮੀ ਕਰਦੇ ਹੋਣ, ਉਹ ਪਰ ਸਰਕਾਰਾਂ ਦੀ ਗੁਲਾਮੀ ਨਹੀਂ ਕਰਦੇ, ਉਹ ਦੁਨੀਆਂ ਦੀ ਗੁਲਾਮੀ ਨਹੀਂ ਕਰਦੇ। ਦੁਨੀਆਂ ਦੀ ਗੁਲਾਮੀ ਕਰਨ ਵਾਲੇ ਬੰਦੇ ਹੋਰ ਨੇ, ਪਰ ਰੱਬ ਦੀ ਗੁਲਾਮੀ ਕਰਨ ਵਾਲਾ ਜਿਹੜਾ ਰੱਬ ਦਾ ਸੂਰਮਾ ਯੋਧਾ ਜਰਨੈਲ ਹੈ, ਉਹ ਕਹਿੰਦਾ ਭਾਵੇਂ ਸੈਰ ਲੱਗ ਜਾਵੇ। ਸੰਤਾਂ ਦੇ ਬਚਨ ਜਦੋਂ ਵੀ ਉਹ ਸਟੇਜ 'ਤੇ ਚੜ੍ਹਦੇ ਸੀ ਨਾ, ਖੜ੍ਹਦੇ ਸੀ, ਆਮ ਸੰਤ ਖੜ ਕੇ ਪ੍ਰਚਾਰ ਕਥਾ ਵੀ ਉਹਨਾਂ ਨੇ ਬਹੁਤ ਕੀਤੀ, ਮਹਾਂਪੁਰਖਾਂ ਨੇ ਬੈਠ ਕੇ ਚੌਂਕੜਾ ਮਾਰ ਕੇ ਮਹਾਰਾਜ ਦੀ ਹਜ਼ੂਰੀ 'ਚ ਬਹੁਤ ਲੰਬਾ ਸਮਾਂ ਕਥਾ ਕੀਤੀ ਹੈ। ਅਤੇ ਪਹਿਲੀ ਵਾਰ ਜਦੋਂ ਦਸਤਾਰਬੰਦੀ ਹੋਈ ਸੀ ਨਾ ਮਹਾਂਪੁਰਖਾਂ 'ਤੇ, ਅਤੇ ਉਦੋਂ ਪਹਿਲੀ ਵਾਰ ਸਟੇਜ 'ਤੇ ਖੜ ਕੇ ਬੋਲੇ ਸੀ। ਉਦੋਂ ਕਹਿੰਦੇ ਪੰਜਾਬ ਸਰਕਾਰ ਨੇ ਕਿਹਾ, ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਉਹਨਾਂ ਨੇ ਕਿਹਾ ਸੰਤ ਕਰਤਾਰ ਸਿੰਘ ਜੀ ਦੀ ਅੰਤਮ ਅਰਦਾਸ ਸਮੇਂ ਜਦੋਂ ਸੱਚਖੰਡ ਗਏ ਨੇ ਮਹਾਂਪੁਰਖ, ਜਦੋਂ ਦਸਤਾਰਬੰਦੀ ਹੋਈ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੀਸ 'ਤੇ, ਅਤੇ ਇਹ ਸਰਕਾਰਾਂ ਨੇ ਕਿਹਾ, ਪੰਜਾਬ ਸਰਕਾਰ ਨੇ ਵੀ ਜੇ ਦਮਦਮੀ ਟਕਸਾਲ ਨੂੰ ਕੁਝ ਚਾਹੀਦਾ ਤਾਂ ਸਾਨੂੰ ਦੱਸੇ, ਸੰਤ ਕਰਤਾਰ ਸਿੰਘ ਦੇ ਨਾਂ 'ਤੇ ਕੋਈ ਯੂਨੀਵਰਸਿਟੀ ਬਣਾਉਣੀ ਹੈ, ਕਾਲਜ ਬਣਾਉਣਾ ਹੈ, ਕੋਈ ਲਾਇਬ੍ਰੇਰੀ ਬਣਾਉਣੀ ਹੈ, ਜੋ ਦਮਦਮੀ ਟਕਸਾਲ ਦੀ ਕੋ ਮੰਗ ਹੋਵੇਗੀ ਅਸੀਂ ਪੂਰੀ ਕਰਾਂਗੇ। ਸਰਕਾਰ ਕਹਿੰਦੀ ਸਾਨੂੰ ਦੱਸੇ ਦਮਦਮੀ ਟਕਸਾਲ, ਅਤੇ ਫਿਰ ਮਹਾਂਪੁਰਖਾਂ ਨੇ ਧੰਨਵਾਦ ਕਰਨਾ ਸੀ ਉੱਠ ਕੇ ਸਾਰੀ ਸੰਗਤ ਦਾ, ਅਤੇ ਪਹਿਲੇ ਦਿਨ ਉੱਠ ਕੇ ਕਥਾ ਕਰਦੇ ਸੀ ਚੌਂਕੜਾ ਮਾਰ ਕੇ, ਅਤੇ ਅੱਜ ਪਹਿਲੇ ਦਿਨ ਉੱਠ ਕੇ ਸਪੀਚ ਕੀਤੀ ਆ ਮਹਾਂਪੁਰਖਾਂ ਨੇ ਸਟੇਜ 'ਤੇ। ਫਤਿਹ ਦੀ ਸਾਂਝ ਤੋਂ ਬਾਅਦ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ, ਧੰਨਵਾਦ ਸਾਰੀ ਸੰਗਤ ਦਾ, ਜਿੰਨੇ ਵੀ ਚੱਲ ਕੇ ਆਏ ਹੋ, ਸਾਡੀਆਂ ਪਲਕਾਂ 'ਤੇ ਤੁਹਾਡੇ ਚਰਨ ਚੱਲੇ ਹੋਏ ਪ੍ਰਵਾਨ ਨੇ, ਕਰੋੜਾਂ ਵਾਰ ਸਜਦੇ ਕਰਦੇ ਹਾਂ ਗੁਰੂ ਰੂਪ ਸੰਗਤ ਨੂੰ, ਤੁਸੀਂ ਗੁਰੂ ਦੇ ਪਿਆਰੇ ਹੋ। ਅਤੇ ਸੰਤ ਫਿਰ ਇੱਥੇ ਇਹ ਵੀ ਗੱਲ ਕਹਿੰਦੇ ਵੀ ਦਮਦਮੀ ਟਕਸਾਲ ਮੰਗਤਿਆਂ ਦੀ ਟਕਸਾਲ ਨਹੀਂ, ਇਹ ਬਾਬਾ ਦੀਪ ਸਿੰਘ ਦੀ ਟਕਸਾਲ ਹੈ, ਜਿਹੜੀ ਸੈਰ ਤਲੀ 'ਤੇ ਰੱਖ ਧਰ ਕੇ ਜੰਗ ਦੇ ਵਿੱਚ ਜੂੰਜਣਾ ਜਾਣਦੀ ਹੈ, ਇਹ ਟਕਸਾਲ ਹੈ ਜਿਹੜੀ, ਇਹ ਰਾਜਿਆਂ ਮਹਾਰਾਜਿਆਂ ਦੀ ਟਕਸਾਲ ਆ, ਯੋਧਿਆਂ ਦੀ ਟਕਸਾਲ ਹੈ, ਇਹ ਸਰਕਾਰਾਂ ਤੋਂ ਨਹੀਂ ਕੁਝ ਮੰਗਦੀ, ਅਸੀਂ ਮੰਗਦੇ ਨਹੀਂ, ਕਲਗੀਧਰ ਪਾਤਸ਼ਾਹ ਬਾਪੂ ਨੇ ਦਾਤੇ ਬਣਾਇਆ ਸਾਨੂੰ, ਤੇ ਜੇ ਸਰਕਾਰਾਂ ਕੁਛ ਸਾਤੋਂ ਮੰਗਣ ਤੇ ਸਾਨੂੰ ਦੱਸਣ, ਦਮਦਮੀ ਟਕਸਾਲ 24 ਘੰਟਿਆਂ 'ਤੇ ਸਰਕਾਰ ਦੀ ਮੰਗ ਪੂਰੀ ਕਰੋ, ਅਸੀਂ ਨਹੀਂ ਮੰਗਣਾ ਕੁਛ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ। ਸਾਡਾ ਇੱਕੋ ਬਾਪੂ ਬੈਠਾ ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਉਹਨਾਂ ਤੋਂ ਮੰਗਣਾ ਏ, ਤੇ ਸਦਾ ਉਹਨਾਂ ਤੋਂ ਮੰਗਦੇ ਰਵਾਂਗੇ। ਅਸੀਂ ਅਕਾਲ ਪੁਰਖ ਦੇ ਦਰ ਦੇ ਮੰਗਤੇ ਹਾਂ, ਅਸੀਂ ਦੁਨੀਆਂ ਦੇ ਦਰ ਦੇ ਭਿਖਾਰੀ ਨਹੀਂ, ਦੁਨੀਆਂ ਦੇ ਦਰਾਂ ਦੇ ਰਾਜੇ ਹਾਂ। ਸਾਨੂੰ ਤਿੱਖੀ ਤਲਵਾਰ ਨੇ ਜਨਮ ਦਿੱਤਾ, ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ, ਤੱਤੀ ਤੇ ਵੀ ਦੇ ਹੱਸ ਕੇ ਸੇਕ ਮਾਣੇ ਸਾਡੇ ਸਿਰ ਤੇ ਚੱਲੀਆਂ ਆ ਰਹੀਆਂ ਨੇ। ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਰੀਤਾਂ ਸਿੱਖੀ ਦੀਆਂ ਜਾਨੋ ਪਿਆਰੀਆਂ ਨੇ। ਜੰਡਾ ਨਾਲ ਫੁੱਕੇ ਬੰਦ ਬੰਦ ਕੱਟੇ ਸਾਨੂੰ ਚੜੀਆਂ ਨਾਮ ਖਮਾਰੀਆਂ ਨੇ। ਮੁਖ ਤੋਂ ਮੁਕਤੀ ਕਿਸੇ ਤੋਂ ਨਹੀਂ ਮਿਲੀਆਂ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਮਹਾਂਪੁਰ ਕਹਿੰਦੇ ਸਿਰ ਦੇ ਕੇ ਸਰਦਾਰੀਆਂ ਲਈਆਂ, ਤੇ ਜਿੱਥੇ ਸਿਰਾਂ ਦੀ ਫੀਸ ਲੱਗਦੀ ਹੋਵੇ ਕਲਗੀ ਵਾਲਿਆ ਤੇਰੇ ਸਕੂਲ ਅੰਦਰ, ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ। ਜਦ ਦਾਖਲਾ ਲੈ ਕੇ ਦੇਖਿਆ ਆ ਪੜ੍ਹਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ, ਇੱਥੇ ਭੇਟਾ ਹੀ ਸਰਦੀ ਆ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਮਾਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਆਓ ਸਾਨੂੰ 1978 ਦੀ ਗੱਲ ਕਰੀਏ। ਆਪਾਂ ਕੁਝ ਦਿਨਾਂ ਤੋਂ ਲੈ ਕੇ 1 ਜੂਨ ਤੋਂ ਲੈ ਕੇ ਇਤਿਹਾਸ ਕਹਿੰਦੇ ਆ ਰਹੇ ਹਾਂ, ਅਤੇ ਅੱਜ 3 ਜੂਨ ਆ। ਅੱਜ ਦਾ ਜਿਹੜਾ ਇਤਿਹਾਸ ਹੈ ਵੀ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਘੇਰਾ ਪਾ ਲਿਆ ਸੀ ਫੌਜ ਨੇ, ਗੋਲਾਬਾਰੀ ਆਰੰਭ ਕਰ ਦਿੱਤੀ ਸੀ ਅੱਜ ਦੇ ਦਿਨ। 1 ਤਰੀਕ ਤੋਂ ਹੀ ਗੋਲਾਬਾਰੀ ਆਰੰਭ ਹੋ ਗਈ। ਗੋਲਾਬਾਰੀ ਆਰੰਭ ਕਰਕੇ ਫਿਰ ਟਕਾ ਕੀਤਾ ਜਾਂਦਾ ਸੀ, ਅਤੇ ਅੰਦਰੋਂ ਆਵਾਜ਼ਾਂ ਆਉਂਦੀਆਂ ਸੀ ਕੱਚੇ ਅਸਲੇ ਦੀਆਂ। ਕੁਲਦੀਪ ਬਰਾੜ ਆਪ ਲਿਖਦਾ ਆਪਦੀ ਕਿਤਾਬ ਦੇ ਵਿੱਚ, ਉਹ ਕਹਿੰਦਾ ਜਦੋਂ ਸਾਡੀ ਫੌਜ ਨੇ ਬਾਹਰੋਂ ਗੋਲਾਬਾਰੀ ਕੀਤੀ ਹੈ ਅਤੇ ਅੰਦਰੋਂ ਕੱਚੀਆਂ ਰਫਲਾਂ ਦੀਆਂ ਆਵਾਜ਼ਾਂ ਆਈਆਂ, ਅਤੇ ਸਾਨੂੰ ਇਉਂ ਲੱਗਿਆ ਵੀ ਆਹ ਤਾਂ 2 ਘੰਟਿਆਂ ਦਾ ਕੰਮ ਆ, ਕੋਈ ਵਾਲੀ ਵੱਡੀ ਗੱਲ ਨਹੀਂ, ਇਹਨਾਂ ਕੋਲ ਕਿਹੜਾ ਸ਼ਸਤਰ ਨੇ ਹਥਿਆਰ ਹੈ। ਆਪਾਂ ਇਹ ਗਾਂਹ ਜਾ ਕੇ ਗੱਲਾਂ ਕਰਨੀਆਂ ਵੀ ਭਾਰਤੀ ਫੌਜ ਦੇ ਕਿਵੇਂ ਟਰੱਕ ਭਰ ਭਰ ਕੇ, ਟਰਾਲੀਆਂ ਭਰ ਭਰ ਕੇ ਲੋਥਾਂ ਦੀਆਂ ਤੋਰੀਆਂ ਸੂਰਮਿਆਂ ਨੇ। ਆਓ ਇਹ ਕਾਂਡ, ਇਹ ਗਾਦੇ 84 ਵਰਤੀ ਕਿਉਂ, ਇਹ ਜੜ ਕਿੱਥੇ ਸੀ, ਇਹ ਸ਼ੁਰੂ ਕਿੱਥੋਂ ਹੋਇਆ। 1978 ਦੇ ਵਿੱਚ 13 ਅਪ੍ਰੈਲ ਦੀ ਵਿਸਾਖੀ ਵਾਲੇ ਦਿਨ, ਕਿਉਂਕਿ ਖਾਲਸੇ ਦਾ ਜਨਮ ਹੋਇਆ ਵਿਸਾਖੀ ਦੇ, ਇੱਕੋ ਇੱਕ ਤੁਹਾਡੀ ਕੌਮ ਆ ਜਿਹੜੀ ਪ੍ਰਗਟ ਹੋਈ ਹੈ, ਜਿਹਦਾ ਜਨਮ ਆਖਿਆ ਜਾ ਸਕਦਾ ਵੀ ਇਹ ਕੌਮ ਇਸ ਵੇਲੇ ਪ੍ਰਗਟ ਹੋਈ। ਇੱਕ ਹੁੰਦਾ ਦੁਨੀਆ ਦੇ ਉੱਤੇ ਜੰਮਣਾ ਤੇ ਮਰਨਾ, ਇੱਕ ਹੁੰਦਾ ਪ੍ਰਗਟ ਹੋਣਾ। ਜੰਮਣ ਮਰਨ ਵਾਲੇ ਭੁੱਲ ਜਾਂਦੇ ਆ, ਜਿਹੜਾ ਪ੍ਰਗਟ ਹੋਇਆ ਉਹ ਕਦੇ ਨਹੀਂ ਮਿਟਦਾ। ਆਪਾਂ ਪੜ੍ਹਦੇ ਨਾ ਹਰ ਰੋਜ਼ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਾ ਕੇ ਚਾਨਣ ਹੋਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਤਲਬ ਪ੍ਰਗਟ ਹੋਏ ਹੈ। ਫਿਰ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਫਿਰ ਆਪਾਂ ਪੜ੍ਹਦੇ ਹਾਂ ਬਾਹੋ ਪ੍ਰਗਟਿਓ ਮਾਰਦਾ ਗੰਭੜਾ, ਬਰਿਆਮ ਅਕੇਲਾ। ਗੁਰੂ ਗ੍ਰੰਥ 10 ਪਾਤਸ਼ਾਹੀਆਂ ਪ੍ਰਗਟਾ, ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ, ਗੁਰੂ ਗ੍ਰੰਥ ਸਾਹਿਬ ਪ੍ਰਗਟਾ, ਤੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਆ ਜਿਹੜਾ ਖਾਲਸਾ ਨਾ ਤੁਹਾਡੀ ਕੌਮ ਇਹ ਪ੍ਰਗਟ ਹੋਈ ਹੈ, ਇਹ ਖੰਡੇ ਦੀਆਂ ਧਾਰਾਂ ਚੋਂ, ਇਹ ਤਿੱਖੀਆਂ ਤਲਵਾਰਾਂ ਚੋਂ ਪ੍ਰਗਟ ਹੋਈ ਹੈ ਕੌਮ, ਇਹ ਖੰਡੇ ਬਾਟੇ ਚੋਂ ਪ੍ਰਗਟ ਹੋਈ ਹੈ, ਇਹ ਜੋਸ਼ ਚੋਂ ਪ੍ਰਗਟ ਹੋਈ ਹੈ। 1978 ਦਾ ਦਿਨ 13 ਅਪ੍ਰੈਲ ਦੀ ਵਿਸਾਖੀ ਦਾ, ਤੇ ਨਕਲੀ ਨਿਰੰਕਾਰੀ ਹੈ ਜਿਹੜਾ, ਨਿਰੰਕਾਰ ਜਿਹੜਾ ਸ਼ਬਦ ਆ ਨਾ, ਰੱਬ ਦੇ ਨਾਮ ਦਾ ਸ਼ਬਦ ਆ, ਤੇ ਜੇ ਇਹ ਸ਼ਬਦ ਨੂੰ ਬੰਦਾ ਆਪਦੇ ਨਾਲ ਜੋੜ ਲਵੇ, ਕਈ ਲੋਕ ਇਹੋ ਜਿਹੇ ਹੈਗੇ ਵੀ ਆਪਦੇ ਮਤਲਬ ਨੂੰ ਆਪਦੇ ਤੇ ਪੰਕਤੀਆਂ ਟਕਾ ਲੈਂਦੇ ਨੇ, ਕਈ ਲੋਕ ਆਪਦੇ ਮਤਲਬ ਨੂੰ ਨਾ, ਜਿਹੜੇ ਹਾਂ ਮਹਾਂਪੁਰਖ ਹੈਗੇ, ਪੂਜਣ ਯੋਗ ਵੀ ਬਥੇਰੇ ਮਹਾਂਪੁਰਖ ਆ, ਪਰ ਜਿਹੜੇ ਨਕਲੀ ਉਹ ਸੁੱਖ ਦੀ ਵੱਧ ਲਿਖਦੇ ਆ, ਜਿੰਨੇ ਸੰਤਾਂ ਦੇ ਨਾਮ ਉਹ ਆਪਦੇ ਤੇ ਟਕਾਈ ਜਾਣਗੇ। ਅਕਾਲ ਪੁਰਖ ਨਿਰੰਕਾਰ ਦਾ ਇੱਕ ਨਾਮ ਨਹੀਂ, ਅਨੇਕਾਂ ਨਾਮ ਹੈ। ਦੁਨਿਆਵੀ ਬੰਦਾ ਆਪਦੇ ਨਾਲ ਨਹੀਂ ਰਲਾ ਸਕਦਾ ਰੱਬ ਦੇ ਨਾਮ ਨੂੰ। ਇਹਨਾਂ ਦਾ ਇਹਨਾਂ ਨੇ ਅਵਤਾਰ ਬਾਣੀ ਗੁਰਬਚਨੇਕਿਆਂ ਨੇ ਰਚੀ, ਇਹਦੇ ਵੱਡ ਵਡੇਰਿਆਂ ਨੇ, ਇਹਨਾਂ ਨੇ ਕਿਹਾ ਜਿਹੜੀ ਬਾਣੀ ਸਾਡੀ ਸੱਚੀ ਹੈ, ਅਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ, ਜਿਸ ਗੁਰਬਾਣੀ ਨੂੰ ਮੱਥਾ 1708 ਦੇ ਵਿੱਚ ਨੰਦੇੜ ਸਾਹਿਬ ਦੀ ਧਰਤੀ 'ਤੇ ਬਾਜਾਂ ਵਾਲੇ ਪਾਤਸ਼ਾਹ ਨੇ ਟੇਕਿਆ, ਜਿਸ ਗੁਰਬਾਣੀ ਨੂੰ ਹੁਕਮ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸਿਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਜਿਸ ਗੁਰਬਾਣੀ ਨੂੰ ਮਹਾਰਾਜ ਨੇ ਕਿਹਾ ਪ੍ਰਗਟ ਗੁਰਾਂ ਕੀ ਦੇ, ਜਿਹੜੀ ਗੁਰਬਾਣੀ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤੇ ਇਹ ਨਰਕਧਾਰੀ ਗੁਰਵਚਨਾ ਇਹਨੂੰ ਇੱਕ ਕਾਗਜ਼ਾਂ ਦੀ ਟੋਕਰੀ ਦੱਸਦਾ ਹੈ। ਇਹ ਸ਼ਬਦ ਕਹਿਣੇ ਬੜੇ ਔਖੇ ਆ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ, ਪਰ ਇਹ ਗੱਲ ਦਾ ਪਤਾ ਲੱਗਣਾ ਜ਼ਰੂਰੀ ਚਾਹੀਦਾ ਸਾਰੀਆਂ ਸੰਗਤਾਂ ਨੂੰ, ਕਈਆਂ ਨੂੰ ਜਿਹੜੇ ਪੜ੍ਹਦੇ ਨੇ ਸੁਣਦੇ ਪਤਾ ਵੀ ਇਹਨਾਂ ਗੱਲਾਂ ਦਾ। ਬੇਸ਼ੱਕ ਸਾਡੀ ਰਸਨਾ ਦੇ ਵਿੱਚੋਂ ਇਹ ਸ਼ਬਦ ਚੰਗੇ ਨਹੀਂ ਲੱਗਦੇ, ਪਰ ਜਿਹੜੇ ਪਾਪੀਆਂ ਨੇ ਉਹਨਾਂ ਸਮਿਆਂ ਦੇ ਸ਼ਬਦ ਬੋਲੇ ਅਤੇ ਉਹ ਦੱਸਣੇ ਵੀ ਜ਼ਰੂਰੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਮ ਕਿਤਾਬ ਦੱਸਦਾ ਹੈ, ਉਹਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਦੇ ਭੇਖ ਵੀ ਬਣਾਏ ਹੈ ਗੁਰਬਚਨੇ ਨਿਰੰਕਾਰੀਏ ਨੇ। ਉਹਨੇ 13 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਆਪਣਾ ਪ੍ਰੋਗਰਾਮ ਰੱਖਿਆ ਏ। ਉਹਦੇ ਪਿੱਠ ਤੇ ਸਰਕਾਰਾਂ ਦੇ ਥਾਪੜੇ ਹੈ, ਦਿੱਲੀ ਸਰਕਾਰ ਦਾ ਥਾਪੜਾ ਹੈ, ਤੇ ਜਦੋਂ ਸਰਕਾਰਾਂ ਦੇ ਥਾਪੜੇ ਹੋਣ ਨਾ ਉਦੋਂ ਨਰੈਣੋ ਮਹੰਤ ਬਣ ਜਾਂਦੇ ਆ ਸਾਰੇ। ਦਿੱਲੀ ਸਰਕਾਰ ਦਾ ਥਾਪੜਾ ਇਸ ਗੁਰਬਚਨੇ ਨਿਰੰਕਾਰੀਏ ਦੀ ਪਿੱਠ ਦੇ ਉੱਤੇ, ਤੇ ਇਹਨੇ ਐਲਾਨ ਕੀਤਾ ਵੀ ਮੈਂ ਉੱਚੀ ਜਗ੍ਹਾ ਤੇ ਬੈਠੂ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਦੇ ਪੈਰਾਂ ਥੱਲੇ ਰੱਖੋ। ਇੰਨੇ ਸ਼ਬਦ ਕੋਈ ਸੁਣ ਸਕਦਾ? ਆਪਾਂ ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰਦੇ, ਉਹ ਤਾਂ ਮਹਾਨ ਯੋਧੇ ਸੀ, ਜਰਨੈਲ ਸੀ, ਤੇ ਆਪਾਂ ਨੀ ਇਹ ਸ਼ਬਦ ਤਾਂ ਸੁਣ ਸਕਦੇ? ਇੱਥੇ ਕੋਈ ਬਾਹਰ ਜਾ ਕੇ ਕਹੇ ਸਾਨੂੰ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਐਂ ਕਰੋ, ਮਾਰ ਮਾਰ ਚਪੇੜਾਂ ਮੂੰਹ ਲਾਲ ਕਰ ਦਿਆਂਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਕੋਈ ਆਪ ਸ਼ਬਦ ਬੋਲੇ ਫਿਰ ਸਿੱਖ ਦਾ ਜਿਉਣਾ ਹੀ ਕਾਹਦਾ ਜ਼ਿੰਦਗੀ ਦਾ। ਆਹ ਇਹਨੇ ਬੜੇ ਆਪ ਸ਼ਬਦ ਬੋਲੇ ਆ, ਸਟੇਜ ਤੋਂ ਕਹੇ ਨਹੀਂ ਜਾ ਸਕਦੇ। ਤੇ ਜਿਵੇਂ ਇਹ ਗੁਰ ਬਚਨੇ ਨਰਕਧਾਰੀ ਨੇ ਅੰਮ੍ਰਿਤਸਰ ਸਾਹਿਬਤੀ ਦੇ ਘਰ ਦੇ ਵਿੱਚ ਕਸੰਗਤ ਕਰਦਾ, ਆਪਣਾ ਸੱਤ ਸਤਾਰੇ ਸਜਾਉਣ ਦੀਆਂ ਗੱਲਾਂ ਕਰਦਾ, ਪੰਜ ਪਿਆਰਿਆਂ ਨੂੰ ਛੋਟਾ ਕਹਿੰਦਾ, ਜਿਵੇਂ ਇਹਨੇ ਆਪਦਾ ਕੂੜ ਦਾ ਡੰਬਰ ਰਚਾਇਆ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਆਖਦਾ ਗੁਰੂ ਗ੍ਰੰਥ ਕਾਗਜ਼ਾਤ ਨੇ, ਆਖਦਾ ਗੁਰੂ ਗ੍ਰੰਥ ਕਾਗਜ਼ਾਤ ਨੇ, ਮੈਂ ਹਜ਼ਾਰਾ ਗੁਰੂ ਕਿਹਾ ਕਮਜ਼ਾਤ ਨੇ, ਮੈਂ ਹਜ਼ਾਰਾ ਕਿਹਾ ਗੁਰੂ ਕਮਜ਼ਾਤ ਨੇ।

ਕਹਿੰਦਾ ਕੋਈ ਲੋੜ ਨਹੀਂ ਪੰਜ ਕਕਾਰਾਂ ਦੀ, ਕਹਿੰਦਾ ਕੋਈ ਲੋੜ ਨਹੀਂ ਪੰਜ ਕਕਾਰਾਂ ਦੀ, ਪੂਰ ਦਿਓ ਸਰੋਵਰ ਜੜੀ ਬਿਮਾਰਾਂ ਦੀ, ਪੂਰ ਦਿਓ ਸਰੋਵਰ।

0: ਸਾਰੇ ਸ਼ਹਿਰ ਵਿੱਚ ਪਿੱਟਿਆ ਢਡੋਰਾ ਸੀ, ਪਿੱਟਿਆ ਢਡੋਰਾ ਸੀ, ਕੱਢਿਆ ਜਲੂਸ ਨਾ ਸ਼ਰਮ ਭੋਰਾ ਸੀ, ਕੱਢਿਆ ਜਲੂਸ ਨਾ ਸ਼ਰਮ ਭੋਰਾ ਸੀ।
1: ਢੋਲ ਢੋਲ ਪੈਂਦਾ ਯਾਰ ਭਰੀ ਚਾਟੀ ਦਾ, ਯਾਰ ਭਰੀ।

0: ਲਾਕੇ ਸਭਾ ਕੂੜਦੀ ਕੁਫਰ ਤੋਲਦਾ, ਲਾਕੇ ਸਭਾ ਕੂੜਦੀ ਕੁਫਰ ਤੋਲਦਾ, ਸਾਰੇ ਧਰਮਾਂ ਦੇ ਉਲਟ ਬੋਲਦਾ, ਸਾਰੇ ਧਰਮਾਂ ਦੇ ਉਲਟ ਬੋਲਦਾ।
1: ਗੁਰੂ ਗ੍ਰੰਥ ਸਾਹਿਬ ਦੱਸੇ ਰੂਪ ਕਾਪੀ ਦਾ, ਉਹ ਦੱਸੇ ਰੂਪ ਕਾਪੀ ਦਾ, ਨਾਟਕੀ ਰਚਾਇਆ ਭਜਨੇ ਚਲਾ।

0: ਨਿੰਦਕ ਨੇ ਨਿੰਦਿਆ ਦੀ ਹੱਦ ਕਰਤੀ, ਨਿੰਦਕ ਨੇ ਨਿੰਦਿਆ ਦੀ ਹੱਦ ਕਰਤੀ, ਦੁਨੀਆਂ ਦੇ ਵਿੱਚ ਨਫ਼ਰਤ ਭਰਤੀ, ਦੁਨੀਆਂ ਦੇ ਵਿੱਚ ਨਫ਼ਰਤ ਭਰਤੀ।
1: ਮਰ ਗਿਆ ਪਖੰਡੀ ਵਿਸ਼ਵਾਸ ਘਾਤੀ ਦਾ, ਵਿਸ਼ਵਾਸ ਘਾਤੀ ਦਾ, ਨਾਟਕੀ ਰਚਾਇਆ ਬੱਚੇ ਨੇ ਚਲਾਕੀ ਦਾ, ਨਾਟਕੀ ਰਚਾਇਆ ਬੱਚੇ ਨੇ ਚਲਾਕੀ ਦਾ।
0: ਗੁੰਡੀ ਰਨ ਬਹਿ ਗਈ ਪ੍ਰਧਾਨ ਬਣ ਕੇ, ਗੁੰਡੀ ਰਨ ਬਹਿ ਗਈ ਪ੍ਰਧਾਨ ਬਣ ਕੇ, ਲੰਡਾ ਲੁੱਚਾ ਤੁਰਦਾ ਸੀ ਇੱਕ ਤਣਕੇ, ਉਹ ਲੰਡਾ ਲੁੱਚਾ ਤੁਰਦਾ ਸੀ ਇੱਕ ਤਣਕੇ।
1: ਆ ਜਾਓ ਗਿਆ।

0: नाटक रचाया बच्चन चला कीड़ा
1: जिस अमृतसर साहब की धरती महापुरखा ने कहा भी पवित्र शहर का दर्जा दो ते इत्थे गुरबचने निरंकारिया दे चेलिया ने अमृतसर साहब की धरती दे उत्ते नारे लाए भी पान बीड़ी पीएंगे शान नाल जीएंगे दुखी तिक्की खैल नहीं देनी सिर ते पगड़ी रहन नहीं देनी कछकड़ा कुरबान इन्हां नूं भेजो पाकिस्तान ते इहो जिहियां गल्लां भावें सिख सुन सकदे आ जिहड़ी दस्तार ਬਾਜਾਂ ਵਾਲੇ ਪਾਤਸ਼ਾਹ ਨੇ ਸਿਰ ਤੇ ਸਜਾਈ ਹੋਵੇ ਇਹ ਦਸਤਾਰ ਨੂੰ ਲਾਉਣ ਵਾਸਤੇ ਝੁਕਾਉਣ ਵਾਸਤੇ ਲੱਖਾਂ ਪਾਵਰਾਂ ਤਾਕਤਾਂ ਆਈਆਂ ਭਾਵੇਂ ਉਹ ਬਦਾਲੀ ਆਇਆ ਭਾਵੇਂ ਉਹ ਜਖਰੀਆ ਆਇਆ ਭਾਵੇਂ ਉਹ ਮੱਸਾ ਰੰਗੜ ਆਇਆ ਭਾਵੇਂ ਔਰੰਗਜ਼ੇਬ ਆਇਆ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਇਹ ਦਸਤਾਰ ਨੂੰ ਝੁਕਾ ਨਹੀਂ ਸਕੀਆਂ ਤੇ ਜਦੋਂ ਇਹਨਾਂ ਨੇ ਐਲਾਨ ਕੀਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਮਾਡਲ ਨੂੰ ਤੋੜਿਆ ਰੇਲਵੇ ਸਟੇਸ਼ਨ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦਾ ਮਾਡਲ ਲੱਗਿਆ ਉਹਦੀ ਬੇਅਦਬੀ ਕੀਤੀ ਤੋੜ ਭੰਨ ਕੀਤੀ ਇੱਕ ਨਹੀਂ ਅਨੇਕਾਂ ਇਹਨਾਂ ਨੇ ਆਪਣੀਆਂ ਕਰਤੂਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਿਖਾਈਆਂ ਤੇ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪੂਰਨ ਬ੍ਰਹਮ ਗਿਆਨੀ ਜਿਹੜੇ ਯੋਧੇ ਹੈ ਜਿਹੜੇ ਸੂਰਮੇ ਨੇ ਜਿਨ੍ਹਾਂ ਦੀ ਅਣਖ ਜਾਗਦੀ ਹੈ ਉਹ ਕਦੇ ਵੀ ਗੁਰੂ ਦੇ ਘਰ ਦੀ ਬਦਨਾਮੀ ਨੂੰ ਨਹੀਂ ਝੱਲ ਸਕਦੇ ਸਿੰਘ ਸੂਰਮੇ ਕਦੇ ਧਰਮ ਦੀ ਹਾਨੀ ਸਹਿੰਦੇ ਨਾ ਜੇ ਧਰਮ ਦੀ ਕੋਈ ਹਾਨੀ ਹੋ ਗਈ ਜੇ ਧਰਮ ਨੂੰ ਹੀ ਕੋਈ ਢਾਲ ਆਵੇ ਜੇ ਧਰਮ ਨੂੰ ਹੀ ਕੋਈ ਨਿੰਦਣ 'ਤੇ ਆ ਜਾਵੇ ਫਿਰ ਜਿਉਣਾ ਕਾਹਦਾ ਰਹਿ ਗਿਆ ਸਿੰਘ ਸੂਰਮੇ ਕਦੇ ਵੀ ਆਪਣੇ ਧਰਮ ਦੀ ਹਾਨੀ ਸਹਿਣ ਨਹੀਂ ਕਰ ਸਕਦੇ ਸਿੰਘ ਸੂਰਮੇ ਕਦੇ ਧਰਮ ਦੀ ਹਾਨੀ ਸਹਿੰਦੇ ਨਾ ਜਦ ਲੱਗ ਜੇ ਤੀਰ ਕਲੇਜੇ ਕਦੇ ਵੀ ਟੈਕੇ ਬਹਿੰਦੇ ਨਾ ਮਾੜਾ ਬੋਲ ਜਵਾਨ ਕਿਸੇ ਨੂੰ ਪਹਿਲਾਂ ਕਹਿੰਦੇ ਨਾ ਧਰਮ ਹੇਤ ਜਿੰਦ ਲਾਉਣੀ ਪਾਰਸਾ ਸੌਦੇ ਮਹਿੰਗੇ ਨਾ ਜੇ ਧਰਮ ਹੇਤ ਜਿੰਦ ਲੱਗ ਜਾਵੇ ਫਿਰ ਇਹ ਸੌਦੇ ਮਹਿੰਗੇ ਨਹੀਂ ਮਹਾਂਪੁਰਖ ਹਰੇਕ ਸਟੇਜ ਤੇ ਖੜ ਕੇ ਇਹ ਕਿਹਾ ਕਰਦੇ ਸੀ ਵੀ ਸਿਰ ਦਿੱਤਿਆਂ ਧਰਮ ਨਹੀਂ ਰਹਿਣਾ ਉਹਨਾਂ ਨੇ ਧਾਰਨਾ ਪੜ੍ਹਨੀ ਸਟੇਜ 'ਤੇ ਚੜ੍ਹਦਿਆਂ ਵੀ ਫਤਿਹ ਬੁਲਾਉਣ ਤੋਂ ਪਹਿਲਾਂ ਸਮਾਪਤੀ ਦੇ ਸਮੇਂ ਵੀ ਸੰਤਾਂ ਨੇ ਇਹ ਧਾਰਨਾ ਆਪਣੀ ਰਸਨਾ ਦੇ ਵਿੱਚੋਂ ਪੜ੍ਹਨੀ ਵੀ ਸਿਰਾਂ ਦੇ ਸੌਦੇ ਨੇ ਇਹ ਸਿੱਖੀ ਦਾ ਸਕੂਲ ਹੈ ਅਤੇ ਧਰਮ ਆ ਜਿਹੜਾ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿ ਸਕਦਾ ਉਹ ਸੰਤਾਂ ਨੇ ਤਿਆਰਾ ਕੀਤਾ ਵੀ ਇਹ ਡੰਮ ਗੁਰੂ ਦਾ ਜਿਹੜਾ ਸਮਾਗਮ ਰੱਖਿਆ ਮੈਂ ਇਹਨੂੰ ਜਾ ਕੇ ਰੋਕਾਂਗਾ ਪਹਿਲਾਂ ਪਿਆਰ ਦੀ ਗੱਲ ਕਰਾਂਗਾ ਸਤਿਕਾਰ ਦੀ ਗੱਲ ਕਰਾਂਗਾ ਤੇ ਜੇ ਪਿਆਰ ਨਾਲ ਨਾ ਮੰਨੇ ਤੇ ਹੈਕ ਵਿੱਚ ਗੋਲੀ ਠੋਕ ਦੇਵਾਂਗਾ ਇਸ ਨਿਰੰਕਾਰੀਏ ਦੇ ਜਜ਼ਬਾਤ ਨੇ ਯੋਧੇ ਦੇ ਅੰਦਰ ਸਿਆਣੇ ਮਹਾਂਪੁਰਖਾਂ ਨੇ ਜਥੇ ਦੇ ਟਕਸਾਲ ਦੇ ਸਿੰਘਾਂ ਨੇ ਜਿਨ੍ਹਾਂ ਵਿੱਚ ਬਾਬਾ ਮਾਨੋਚਾਲ ਸਾਹਿਬ ਵੀ ਹੈ ਇਹ 13 ਸਿੰਘਾਂ ਦੇ ਵਿੱਚ 13 ਸਿੰਘ ਸ਼ਹੀਦ ਹੋਏ ਇਸ ਦਿਨ ਅਤੇ ਉਹਨਾਂ 'ਚੋਂ ਫੱਟੜ ਹੋਣ ਵਾਲਾ ਅਨੇਕਾਂ ਸਿੰਘਾਂ ਦੇ ਵਿੱਚੋਂ ਫੱਟੜ ਹੋਣ ਵਾਲੇ ਬਾਬਾ ਮਾਨੋਚਾਲ ਸਾਹਿਬ ਵੀ ਇਹ ਜਥੇ ਦੇ ਨਾਲ ਤੁਰੇ ਸੀ ਸੰਗਤ ਨੇ ਬੇਨਤੀ ਕੀਤੀ ਸਿੰਘਾਂ ਨੇ ਬੇਨਤੀ ਕੀਤੀ ਕਹਿੰਦੇ ਸੰਤ ਜੀ ਤੁਸੀਂ ਨਾ ਜਾਓ ਅਸੀਂ ਜਾਂਦੇ ਹਾਂ ਅਸੀਂ ਗੁਰਬਚਨੇ ਦਾ ਇਹ ਪ੍ਰੋਗਰਾਮ ਜਿਹੜਾ ਲਿਖਿਆ ਹੋਇਆ ਏ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾਵਾਂਗੇ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਫੌਜਾਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੋਂ ਚਾਲੇ ਮਾਰੇ ਹੈ ਜਿਸ ਥਾਂ ਤੇ ਇਹ ਨਰਕ ਧਾਰੀਏ ਦਾ ਸਮਾਗਮ ਹੋ ਰਿਹਾ ਹਲੇ ਗੱਲ ਕਰਨੀ ਤੈਅ ਸੀ ਹਲੇ ਗੱਲ ਵੀ ਨਹੀਂ ਕੀਤੀ ਕਿਉਂਕਿ ਪਹਿਲਾਂ ਜਿਹੜੇ ਸਿੰਘ ਇਹ ਗਏ ਆ ਨਾ ਇਹਨਾਂ ਨੇ ਲੜਾਈ ਦੀ ਨਹੀਂ ਸੀ ਗੱਲ ਕਰਨੀ ਸਾਨੂੰ ਮਹਾਰਾਜ ਨੇ ਕਿਹਾ ਵੀ ਪਹਿਲਾਂ ਨਹੀਂ ਕਿਸੇ ਨੂੰ ਕੁਝ ਵੀ ਕਹਿਣਾ ਪਰ ਨਿਹੱਥੇ ਸਿੰਘਾਂ 'ਤੇ ਗੋਲੀਆਂ ਚਲਾਉਣੀਆਂ ਇਹ ਸਰਕਾਰਾਂ ਦੇ ਆਮ ਹੀ ਕੰਮ ਰਹੇ ਹੈ ਆਹ ਜਦੋਂ ਸਤਨਾਮ ਦਾ ਆਵਾਜ਼ਾ ਦਿੰਦੇ ਹੋਏ ਸਿੰਘ ਇਸ ਦੇ ਸਮਾਗਮ ਦੇ ਨਜ਼ਦੀਕ ਪਹੁੰਚੇ ਹੈ ਤੇ ਨਰਕ ਧਾਰੀ ਦੇ ਗੁੰਡਿਆਂ ਨੇ ਨਰਕ ਧਾਰੀ ਗੁਰਬਚਨੇ ਦੇ ਕਾਤਲਾਂ ਨੇ ਸਿੰਘਾਂ ਦੇ ਉੱਤੇ ਗੋਲੀਆਂ ਦੀ ਵਛਾੜ ਕੀਤੀ ਹੈ ਲੋਥਾਂ ਦੇ ਢੇਰ ਹੇ ਇੰਜ ਲਾਤੇ

0: ਕਰੀਅਰ ਦੱਸ ਤਖਤੀ ਅਕਾਲ ਤੇ ਛੱਡ ਤੇ ਜਕਾਰੇ ਬੋਲ ਸੋਨ ਹਾਲ ਦੇ ਕਰੀਅਰ ਦੱਸ ਤਖਤੀ ਅਕਾਲ ਤੇ ਛੱਡ ਤੇ ਜਕਾਰੇ ਬੋਲ ਸੋਨ ਹਾਲ ਦੇ
1: ਰੋਕਣੇ ਚੱਲੇ ਸੀ ਕਰ ਤੂਤਾਂ ਮਾਰੀਆਂ ਰੋਕਣੇ ਚੱਲੇ ਸੀ ਕਰ ਤੂਤਾਂ ਮਾਰੀਆਂ
2: ਲੋਥਾਂ ਉੱਤੇ ਲੋਥਾਂ ਯਾਰ ਮਾਨ ਚਾਰੀਆਂ ਲੋਥਾਂ ਉੱਤੇ

0: ਕਿਹਾ ਤੁਸੀਂ ਕੌਮ ਬਦਨਾਮ ਨਾ ਕਰੋ, ਹੋ ਗੁਰੂਆਂ ਦੇ ਸਿੱਖਾਂ ਦੀ ਸਵਾਂਗ ਨਾ ਭਰੋ। ਕਿਹਾ ਤੁਸੀਂ ਕੌਮ ਬਦਨਾਮ ਨਾ ਕਰੋ, ਗੁਰੂਆਂ ਤੇ ਸਿੱਖਾਂ ਦੀ ਸਵਾਂਗ ਨਾ ਭਰੋ।
1: ਜਾਣ ਦੀਆਂ ਗੱਲਾਂ ਪੈਰਾਂ ਚਿਲ ਤਾੜੀਆਂ, ਜਾਣ ਦੀਆਂ ਗੱਲਾਂ ਪੈਰਾਂ ਚਿਲ ਤਾੜੀਆਂ।

ਦੁੱਧ ਜਾਪ ਕਰਦੇ ਨਾਰ ਸਿੰਘ ਕਹਿ ਕਈ ਪਾਠ ਕਰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਮਾਰੇ ਸਿੰਘ ਗਏ ਕਈ ਪਾਠ ਕਰਦੇ।

0: ਚਾਰੇ ਪਾਸਿਆਂ ਤੋਂ ਗੋਲੀਆਂ ਚਲਾਉਂਦੇ, ਖੁਸ਼ੀ ਵਿੱਚ ਬਹੁਤ ਚੰਗ ਰੌਲੀ ਪਾਉਂਦੇ। ਚਾਰੇ ਪਾਸਿਆਂ ਤੋਂ ਗੋਲੀਆਂ ਚਲਾਉਂਦੇ, ਖੁਸ਼ੀ ਵਿੱਚ ਬਹੁਤ ਚੰਗ ਰੌਲੀ ਪਾਉਂਦੇ।
1: ਢਿੱਡ ਪਾਟੇ ਖੇਡੀਆਂ ਪਈਆਂ ਸੀ ਨਾੜੀਆਂ।

0: ਸ਼ਾਦ ਮਈ ਸਿੰਘਾਂ ਨੇ ਗੱਲ ਸਮਝਾਈ ਵਿੱਚੋਂ ਕਈ ਸਿੰਘਾਂ ਨੇ ਧਿਆਨ ਨਾਲ ਬੋਲ ਸ਼ਾਦ ਮਈ ਸਿੰਘਾਂ ਨੇ ਗੱਲ ਸਮਝਾਈ ਵਿੱਚੋਂ ਕਈ ਸਿੰਘਾਂ ਨੇ
1: ਬੱਚੇ ਨੇ ਪੂਰੀਆਂ ਹਦਾਇਤਾਂ ਚਾੜੀਆਂ ਭਜਨੇ ਨੇ ਪੂਰੀਆਂ ਹਦਾਇਤਾਂ ਚਾੜੀਆਂ
2: ਲੋਥਾਂ ਉੱਤੇ ਲੋਥਾਂ ਜਾਲ ਮਾਨ ਚਾੜੀਆਂ ਲੋਥਾਂ ਉੱਤੇ ਲੋਥਾਂ ਜਾਲ ਮਾਨ ਚਾੜੀਆਂ।

0: ਪਾਪੇ ਪਸਾਰਾ। ਇਸ ਪਾਪੀ ਨਰਕ ਧਾਰੀ ਗੁਰਬਚਨੇ ਨੇ ਕਹਿਰ ਕਮਾਇਆ ਆਪਦੇ ਗੁੰਡਿਆਂ ਨੂੰ, ਇਸ਼ਾਰਾ ਦਿੱਤਾ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਸਿੰਘਾਂ ਤੇ, ਤਾਂ ਸ਼ਤਤ ਕੀਤੇ ਗੋਲੀਆਂ ਚਲਾਈਆਂ ਗਈਆਂ, 13 ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਅਣਗਿਣਤ ਸਿੰਘ ਫੱਟੜ ਹੋ ਗਏ। ਆਓ ਰਹਿੰਦੇ ਹੋਏ ਇਤਿਹਾਸ ਦੀ ਜਿਹੜੀ ਸੇਵਾ ਹੈ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਸਮੇਂ ਦੀ ਸਮਾਪਤੀ ਹੋ ਜਾਂਦੀ ਆ, ਇਤਿਹਾਸ ਕਦੇ ਸਮਾਪਤ ਨਹੀਂ ਹੋਏ। ਗੁਰੂ ਵੱਡਾ, ਗੁਰਬਾਣੀ ਵੱਡੀ ਹੈ, ਗੁਰੂ ਦੀ ਸਹਿਬਤ ਸਲਾਹ ਵੱਡੀ ਆ, ਗੁਰੂ ਦੇ ਯੋਧਿਆਂ ਦੀ ਸਹਿਬਤ ਸਲਾਹ ਕਰ ਨਹੀਂ ਸਕਦੀ। ਰਸਨਾ ਜਹਿਬਾ ਏਕ ਕਵਣ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿਣੇ ਹੀ ਲਹੀ ਹੈ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੀ ਕੀਰਤਨੀ ਹੈ, ਹਜ਼ੂਰੀ ਰਾਗੀ ਜਥਾ ਪੰਥਕ ਪ੍ਰਸਿੱਧ ਜਥਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ, ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨਗੁਰ ਇਤਿਹਾਸ ਤੇ 12 ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧਸੰਗ ਦੀ ਹਾਜ਼ਰੀ ਆਪਣੀ ਧਰਤੀ ਪ੍ਰਵਾਨ ਕਰਨ, ਫਿਰ ਫੁੱਲ ਭੇਟਾਂ ਨੂੰ ਕਰਨ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ, ਅਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼੍ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼੍ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਬਾ ਕੰਸਾਰ। ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ ਅਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ। ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿੰਨਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ

ਉਗ ਗੁਣ ਏਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤ ਗੁਰ ਸਤ ਪੁਰਖਾ, ਬਿਨਾਉ ਕਰਾਉ ਗੁਰ ਪਾਸ। ਹਮ ਕੀਰੇ ਕਿਰਮ ਸਤ ਗੁਰ ਸਰਨਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰ ਦੇਵ ਮੋਕਾਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜਿਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ,

ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਾਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾ ਨਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ
तित सर वरडै भई ले निवासा पानी पावक तिन्हें किया पंक जो मोह पग नहीं चालै हम देखा तह डूबी अले मन एक ना चेतस मूड मना हर बिसरत तेरे गुण गलिया रहाव ना हाओ जती सती नहीं पड़िया मूरख मुगदा जन्म पया प्रणवत नानक तिन की सरना जिन तू नाही विसरिया आसा महला पंजवा भई प्राप्त मानुख देहुरिया गोबिंद मिलन की एह तेरी बरिया अवर काज तेरा किता ना काम मिल साध संगत भज केवल नाम सरंजाम लाग पव जल तरन कै जन्म वृथा जात रंग माया कै रहाव जप तप संजम धर्म ना कमाया

0: ਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਹਮਾ ਜੀਉ ਪਿੰਡ ਸਾਬ ਕਉ ਨਾਨਕ ਸਾਬ ਕੋਈ ਨਉ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਾਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਤਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਨਹਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹਦ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨੀ ਵਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਆਪ ਜੀ ਦੀ ਹਜੂਰੀ ਅੰਦਰ ਸੋਦਾ ਰਹਿਰਾ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਗੁਰਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਕਿਰਪਾ ਕਰੋ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸਨ ਪਾਏ ਜੀਉ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਸਤਨਾਮ। ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਾਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਨ ਹੈ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਾਵ ਖੰਡਨ ਹੈ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਨ ਹੈ। ਕੌਤਕ ਕੋਡ ਤਮਾਸਿਆ,